ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ੱਕ ਸੰਵਤ 1948 ਦੇ ਜੇਠ ਮਹੀਨੇ ਦੀ 21 ਤਰੀਕ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 12 ਤਰੀਕ ਏ। ਇਸ ਵੇਲੇ 5:58 ਅਤੇ 30 ਸਕਿੰਟ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਇਸ ਸਭਾ ਵਿਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 30 ਸਕਿੰਟ ਦਾ। ਠੀਕ 6 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: Provisions of Prevention of Money Laundering Act, PMLA 2002. Investigation in the case has revealed embezzlement of public funds amounting to 645 crore rupees from the bank accounts of Haryana government, Chandigarh administration and two private schools maintained with IDFC First Bank. The 10th edition of the ICC Women's T20 Cricket World Cup will begin today, with host England taking on Sri Lanka in the opening match of the tournament at Edgbaston in Birmingham. The month-long tournament will be hosted across England and Wales, with the final is set to take place on 5th of July at the iconic Lord's Cricket Grounds. India will start their campaign against arch-rivals Pakistan on Sunday. Harmanpreet Kaur-led Indian side will be looking to create history as they aim for their first Women's T20 World Cup title. The FIFA World Cup 2026 kicked off in Mexico City after a grand opening ceremony last night. Co-host Mexico defeated South Africa by 2-0 in the inaugural match at the Azteca Stadium. Julian Quiñones scored Mexico's opening goal on the 9th minute to give the hosts a lead. Later, Raul Jimenez scored in the 67th minute, making it 2-0 for Mexico. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਆਕਾਸ਼ਵਾਣੀ ਐਫਐਮ ਠੰਡਾ FM 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:10 ਤੇ 20 ਸਕਿੰਟ ਦਾ। ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ ਕਿ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਚਰੀ ਸਵੇਰ ਦਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਰਾਖੇ ਸਰਹੱਦਾਂ ਦੇ ਅਤੇ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ। 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਰਦੇਸ਼ਿਕ ਸੰਗੀਤ ਦਾ। ਸਵੇਰੇ 9 ਤੋਂ 10 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। ਸਦਾਬਹਾਰ ਪੰਜਾਬੀ ਗੀਤਾਂ ਤੇ ਅਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10:00। 11 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਹੋਵੇਗਾ ਪ੍ਰੋਗਰਾਮ ਸਰੋਤਾ ਮੰਚ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਤਪਾਲ ਬਰਾੜ ਅਤੇ ਮਮਤਾ ਅਰੋੜਾ। 1:10 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੁਪਹਿਰ 1:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼। ਅੱਜ ਦਾ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ ਤੇ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਦੀਪਾ ਛਾਬੜਾ। 2 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਚਿੱਠੀਆਂ ਮਿੱਠੀਆਂ। ਸ਼ਾਮ 3 ਤੋਂ 5 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਹੋਵੇਗਾ ਪ੍ਰੋਗਰਾਮ ਹੈਲੋ ਸਹੇਲੀ ਤੇ 4 ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਸ਼ਾਮ 5 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਮਤਾ ਅਰੋੜਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਿੰਡਾਂ ਵਾਲੇ ਦੇ ਤਹਿਤ, ਵਿਸ਼ਾ ਪੰਜਾਬ ਦੇ ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਜ਼ਿੰਦਗੀ ਤੇ ਗਾਇਕੀ ਤੇ ਆਧਾਰਿਤ ਪ੍ਰੋਗਰਾਮ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। 6:20 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30। 7 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:10 ਤੇ ਤੁਸੀਂ ਸੁਣੋਗੇ ਸਪੈਸ਼ਲ ਪ੍ਰੋਗਰਾਮ ਡੈਡੀਕੇਟਡ ਟੂ

12 ਇਅਰਸ ਆਫ ਸੈਂਟਰਲ ਗਵਰਨਮੈਂਟ DDH AIR ਜਲੰਧਰ ਤੋਂ 7:45 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਣੀ ਤੇ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। 8:15 ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ 1305 ਸੁਣੋਗੇ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੋਂ 11:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਹੋਵੇਗਾ ਪ੍ਰੋਗਰਾਮ ਆਪਕੇ ਲਈ। 9:30 ਪ੍ਰੋਗਰਾਮ ਛਾਇਆ ਗੀਤ, 10:00 ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਹੋਵੇਗਾ ਪ੍ਰੋਗਰਾਮ ਢਲਤੀ ਚਾਏ ਰਾਤ ਤੇ 11:00 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ FM ਐਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 6:15 ਦਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਨਿਰਮਲ ਸਿੰਘ ਖਾਲਸਾ ਤੇ ਉਹਨਾਂ ਦੇ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਗਾਇਨ ਕਰ ਰਹੇ ਨੇ ਸੰਤ ਅਨੂਪ ਸਿੰਘ ਰਾਗੀ ਤੇ ਜਸਪਿੰਦਰ ਨਰੂਲਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 7:05 ਦਾ ਤੇ ਹੁਣ ਵੇਲੇ ਪ੍ਰੋਗਰਾਮ ਸੱਜਰੀ ਸਵੇਰ ਦਾ।

ਸ਼ਾਮਿਲ ਕੀਤੀ। ਬਾਲ ਮਜ਼ਦੂਰੀ ਬੱਚਿਆਂ ਦੇ ਅਜਿਹੇ ਰੁਜ਼ਗਾਰ ਨੂੰ ਕਿਹਾ ਜਾਂਦਾ ਹੈ ਜੋ ਬੱਚਿਆਂ ਨੂੰ ਉਨ੍ਹਾਂ ਦੇ ਬਚਪਨ ਤੋਂ ਵਾਂਝਾ ਕਰਦਾ ਤੇ ਉਨ੍ਹਾਂ ਦੇ ਨਿਯਮਤ ਸਕੂਲ ਜਾਣ ਵਿਚ ਅੜਿੱਕਾ ਬਣਦਾ ਤੇ ਜਿਹੜਾ ਉਨ੍ਹਾਂ ਲਈ ਮਾਨਸਿਕ, ਸਰੀਰਕ, ਸਮਾਜਿਕ ਤੇ ਨੈਤਿਕ ਪੱਖਾਂ ਤੋਂ ਖਤਰਨਾਕ ਤੇ ਨੁਕਸਾਨਦੇਹ ਵੀ ਹੁੰਦਾ। ਬਹੁਤ ਸਾਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਇਸ ਅਭਿਆਸ ਨੂੰ ਸ਼ੋਸ਼ਣਕਾਰੀ ਐਲਾਨਿਆ ਗਿਆ ਤੇ ਦੁਨੀਆਂ ਭਰ ਦੇ ਸੰਵਿਧਾਨ ਬਾਲ ਮਜ਼ਦੂਰੀ ਤੇ ਰੋਕ ਵੀ ਲਗਾਉਂਦੇ ਨੇ। ਇੰਗਲੈਂਡ ਦੇ ਵਿਚ 19ਵੀਂ ਸਦੀ ਵਿਚ ਬਾਲ ਮਜ਼ਦੂਰਾਂ ਬਾਰੇ ਕਾਨੂੰਨ ਪਾਸ ਕੀਤੇ ਗਏ ਜਿਨ੍ਹਾਂ ਨੂੰ ਉਦਯੋਗਿਕ ਕਾਨੂੰਨਾਂ ਦੇ ਨਾਂ ਨਾਲ ਜਾਣਿਆ ਜਾਂਦਾ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਲੈਣ ਦੀ ਮਨਾਹੀ ਸੀ। 9 ਤੋਂ 16 ਸਾਲ ਦੇ ਬੱਚੇ ਕਾਟਨ ਮਿਲਸ ਐਕਟ ਦੇ ਤਹਿਤ ਹਫ਼ਤੇ ਵਿਚ 16 ਘੰਟੇ ਕੰਮ ਕਰ ਸਕਦੇ ਸੀ ਤੇ 1856 ਵਿਚ ਕਾਨੂੰਨ 9 ਸਾਲ ਤੋਂ ਵੱਡੇ ਬੱਚੇ ਹਫ਼ਤੇ ਵਿਚ ਦਿਨ ਜਾਂ ਰਾਤ ਵੇਲੇ 60 ਘੰਟੇ ਕੰਮ ਲੈਣ ਦੀ ਇਜਾਜ਼ਤ ਮਿਲੀ ਤੇ 1901 ਵਿਚ ਬਾਲ ਮਜ਼ਦੂਰੀ ਦੀ ਉਮਰ ਨੂੰ 12 ਸਾਲ ਤੱਕ ਵਧਾ ਦਿੱਤਾ ਗਿਆ ਸੀ। ਬਾਲ ਮਜ਼ਦੂਰੀ ਇਤਿਹਾਸ ਵਿਚ ਵੱਖੋ ਵੱਖਰੇ ਰੂਪਾਂ ਵਿਚ ਮੌਜੂਦ ਰਹੀ ਹੈ। 19ਵੀਂ ਤੇ 20ਵੀਂ ਸਦੀ ਦੌਰਾਨ ਯੂਰਪ, ਅਮੈਰੀਕਾ ਤੇ ਯੂਰੋਪੀਅਨ ਤਾਕਤਾਂ ਦੀਆਂ ਬਸਤੀਆਂ ਵਿਚ ਗਰੀਬ ਪਰਿਵਾਰਾਂ ਦੇ 5 ਤੋਂ 14 ਸਾਲ ਦੇ ਬੱਚੇ ਕੰਮ ਕਰ ਰਹੇ ਸੀ। ਇਹ ਬੱਚੇ ਮੁੱਖ ਤੌਰ ਤੇ ਘਰਾਂ, ਖੇਤੀਬਾੜੀ, ਘਰੇਲੂ ਉਦਯੋਗਾਂ, ਕਾਰਖਾਨਿਆਂ, ਖਾਨਾਂ ਤੇ ਅਖਬਾਰਾਂ ਜਿਹੜਾ ਵੰਡਣ ਦਾ ਉਹ ਕੰਮ ਕਰਦੇ ਸੀ। ਕੁਝ ਤਾਂ ਰਾਤ ਦੀਆਂ ਸ਼ਿਫਟਾਂ ਵਿਚ ਵੀ 12 ਘੰਟੇ ਕੰਮ ਕਰਦੇ ਸੀ। ਘਰੇਲੂ ਆਮਦਨ ਵਧਣ, ਸਕੂਲਾਂ ਦੀਆਂ ਸਹੂਲਤਾਂ ਅਤੇ ਬਾਲ ਮਜ਼ਦੂਰੀ ਕਾਨੂੰਨਾਂ ਦੇ ਬਣਨ ਨਾਲ ਬਾਲ ਮਜ਼ਦੂਰੀ ਦੀ ਜਿਹੜੀ ਦਰ ਹੈ ਉਹ ਹੇਠਾਂ ਆਈ ਹੈ। ਇਸ ਦੇ ਨਾਲ ਹੀ ਅੱਜ 12 ਜੂਨ ਨੂੰ ਹੈ ਜੀ ਰਾਸ਼ਟਰੀ ਲਾਲ ਗੁਲਾਬ ਦਿਵਸ ਯਾਨੀ ਕਿ ਨੈਸ਼ਨਲ ਰੈੱਡ ਰੋਜ਼ ਡੇ। ਹਰ ਸਾਲ 12 ਜੂਨ ਨੂੰ ਰਾਸ਼ਟਰੀ ਲਾਲ ਗੁਲਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜੂਨ ਮਹੀਨੇ ਦੇ ਵਿੱਚ ਜਿਹੜਾ ਗੁਲਾਬ ਦੇ ਫੁੱਲ ਦਾ ਜਨਮ ਮੰਨਿਆ ਜਾਂਦਾ ਹੈ ਤੇ ਇਹ ਪਿਆਰ ਤੇ ਰੋਮਾਂਸ ਦੇ ਸਭ ਤੋਂ ਵੱਡਾ ਜਿਹੜਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਅਮਰੀਕਾ ਵਿੱਚ ਵਿਆਪਕ ਤੌਰ ਤੇ ਮਨਾਇਆ ਜਾਣ ਵਾਲਾ ਇਹ ਸਮਾਗਮ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਹਰ ਕੋਈ ਇਸ ਰਵਾਇਤੀ ਫੁੱਲ ਦਾ ਸਨਮਾਨ ਕਰਨ ਲਈ ਇਕੱਠੇ ਹੁੰਦੇ ਨੇ, ਜਿਸ ਵਿੱਚ ਪ੍ਰੇਮੀ, ਬਨਸਪਤੀ ਵਿਗਿਆਨੀ, ਫੁੱਲਾਂ ਦੇ ਮਾਲਕ ਤੇ ਹਰ ਕੋਈ ਸ਼ਾਮਿਲ ਹੁੰਦਾ ਹੈ। ਤੇ ਲਓ ਜੀ, ਤੁਸੀਂ ਡਾਇਲ ਕਰਨਾ ਹੈ ਸਾਡੇ ਸਟੂਡੀਓ ਦਾ ਨੰਬਰ 0164-242-4331 ਤੇ ਹੋਣਾ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7346 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਜੀ ਸਰੋਤਿਓ, ਸਾਡੇ ਸਟੂਡੀਓ ਦਾ ਨੰਬਰ 0164-242-3031 ਨੰਬਰ ਹੋ ਚੁੱਕਿਆ ਜੀ ਡਾਇਲ, ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹੈਲੋ ਭਾਸ਼ਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜੀ ਜਸਵੀਰ ਫੌਜੀ ਬੋਲਦਾ ਜੀ, ਕੰਦ ਸੀਮਰਾ ਤੋਂ ਰਾਮਪੁਰਾ ਪੁਲ ਦੇ ਨਜ਼ਦੀਕ ਬਾਬਾ ਸਿੱਧ ਸਥਾਨ ਤੋਂ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਭੈਣ ਜੀ।
0: ਜੀ ਤੇ ਅੱਜ ਗੀਤ ਕਿਹੜਾ ਸੁਣੋਗੇ?
1: ਗੀਤ ਭੈਣ ਜੀ ਸ੍ਰੀ ਕੁਲਦੀਪ ਮਾਨਕ ਜੀ ਦਾ ਲਾਦਾ ਜੀ, ਮਾਂ ਹੁੰਦੀ ਹੈ ਮਾਂ ਦੁਨੀਆ ਗੱਲ
0: ਜੀ। ਤੇ ਗੀਤ ਅਸੀਂ ਕੱਢ ਲਿਆ, ਤੇ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਫੌਜੀ ਵੀਰਾਂ ਦੇ ਬਾਰੇ?
1: ਫੌਜੀ ਵੀਰਾਂ ਨੂੰ ਜੀ ਕੋਟ ਕੋਟ ਸਲਾਮ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਜੀ ਜਿਨ੍ਹਾਂ ਨੇ ਗਰਮੀਆਂ ਸਰਦੀਆਂ ਦੇ ਵਿੱਚ ਆਪਣੇ ਪਿੰਡੇ ਤੇ ਸਾਰਾ ਕੁਛ ਲੈ ਕੇ ਜੀ ਸਾਡੇ ਦੇਸ਼ ਦੀ ਰਾਖੀ ਕਰਦੇ ਆ। ਬਾਕੀ ਜੀ ਉਹਨਾਂ ਮਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੱਡੇ ਵਿੱਚ ਫੌਜੀ ਵੀਰਾਂ ਨੂੰ ਜਨਮ ਦਿੱਤਾ ਜੀ।
0: ਜੀ
1: ਤੇ ਹੋਰ ਜੀ ਅੱਜ ਗੁਲਾਬ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਜੀ। ਤੇ ਬਾਕੀ ਜੀ ਬਾਲ ਮਜ਼ਦੂਰਾਂ ਬਾਰੇ ਮੈਂ ਇੱਕ ਗੁਜ਼ਾਰਿਸ਼ ਕਰਨੀ ਚਾਹੁੰਦਾ ਪੂਰੇ ਸਮਾਜ ਨੂੰ ਕਿ ਛੋਟੇ ਬੱਚਿਆਂ ਤੋਂ ਕੰਮ ਨਾ ਕਰਾਇਆ ਜਾਵੇ ਜੀ, ਇਹਨਾਂ ਨੂੰ ਜਿੰਨਾ ਜਿੰਨਾ ਹੋ ਸਕੇ ਇਹ ਬਾਲਾਂ ਦੀ ਸਕੂਲ ਦੇ ਵਿੱਚ ਲੈ ਕੇ ਜੀ ਇਹਨਾਂ ਦੀ ਚੰਗੀ ਪਰਵਰਿਸ਼ ਕਰਕੇ ਇਹਨਾਂ ਨੂੰ ਚੰਗੀ ਪਾਸੇ ਲਾਇਆ ਜਾਵੇ ਜੀ, ਇਹਨਾਂ ਕਹਿਣਾ ਚਾਹੁੰਦੀ
0: ਜੀ। ਕਿਉਂਕਿ ਅੱਜ ਕੱਲ ਤਾਂ ਜਿਹੜੀ ਪੜ੍ਹਾਈ ਵੀ ਸਰਕਾਰ ਮੁਫਤ ਕਰਵਾ ਰਹੀ ਹੈ ਹਨਾ, ਫਿਰ ਵੀ ਪਤਾ ਨੀ ਕਿਉਂ ਲੋਕ ਉਹਨਾਂ ਤੋਂ ਬਾਲ ਮਜ਼ਦੂਰੀ ਕਰਵਾ ਰਹੇ ਨੇ।
1: ਹਾਂਜੀ ਇਹ ਗਲਤ ਗੱਲ ਹੈ ਜੀ ਇਹ।
0: ਜੀ ਤੇ ਉਮੀਦ ਕਰਦੇ ਹਾਂ ਕਿ ਅੱਜ ਦੇ ਦਿਨ ਸਾਰੇ ਜਿਹੜੇ, ਚਲੋ ਵੈਸੇ ਤਾਂ ਹਰ ਇੱਕ ਦਿਨ ਹੀ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ, ਪਰ ਅੱਜ ਤੋਂ ਜੇ ਅਪਣਾ ਲਿਆ ਜਾਵੇ ਕਿ ਬਾਲ ਮਜ਼ਦੂਰੀ ਨੂੰ ਰੋਕਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਹਨਾ।
1: ਚੰਗੀ ਗੱਲ ਹੈ ਜੀ, ਬਹੁਤ ਵਧੀਆ ਕੰਮ ਕਰਾਇਆ ਜਾਵੇ ਛੋਟੇ ਬੱਚਿਆਂ ਤੋਂ।
0: ਜੀ ਤੇ ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ।

0: ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:20 ਅਤੇ 35 ਸਕਿੰਟ ਦਾ ਤੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ 0164-2440-331 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਆਪਣਾ ਨਾਮ ਸਾਂਝਾ ਕਰ ਦਿਓ
1: ਜਨਾਬ ਬਰਨਾਲਾ ਪਿੰਡ ਤੇ ਲੰਮਾ ਤੋਂ ਸੁਖਦੀਪ ਸਿੰਘ ਗਿੱਲ ਬੋਲ ਰਿਹਾ ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
1: ਤੁਹਾਡਾ ਵੀ ਸਵਾਗਤ ਜੀ ਸਾਡੇ ਪਿੰਡ ਲੰਮਾ ਦੇ ਵਿੱਚ
0: ਜੀ ਤੇ ਅੱਜ ਗੀਤ ਕਿਹੜਾ ਸੁਣੋਗੇ
1: ਤੇ ਅੱਜ ਜੀ ਗੱਲ ਕਰ ਰਹੇ ਆਪਾਂ ਬਾਲ ਮਜ਼ਦੂਰ ਬਾਰੇ ਜੀ ਆ ਬਾਈ ਜੀ ਨੇ ਗੱਲ ਕੀਤੀ ਸੀ ਜਸਵੀਰ ਬਾਈ ਜੀ ਨੇ
0: ਜੀ
1: ਇਹ ਬਹੁਤ ਮਾੜੀ ਗੱਲ ਆ ਜੀ ਵੀ ਆਪਾਂ ਕੰਮ ਕਰਾਉਣਾ ਤੇ ਇਹਨਾਂ ਨੂੰ ਸਿੱਖਿਆ ਦੇ ਲਾਓ ਜੇ ਆਪਾਂ ਤੋਂ ਮਤਲਬ ਜੇ ਆਪਾਂ ਨੂੰ ਸਹਿਯੋਗ ਦੇਣਾ ਆਪਾਂ ਉਹਨਾਂ ਨੂੰ ਉਹਨਾਂ ਨੂੰ ਸਹਿਯੋਗ ਵੱਧ ਤੋਂ ਵੱਧ ਦੋ ਬੱਜਾ ਜਾਂ ਪੜ੍ਹਾਈ ਚਲਾਓ ਜਾਂ ਉਹਨਾਂ ਕਿਤਾਬਾਂ ਦਬਾਓ ਕਾਪੀਆਂ ਦਬਾਓ ਜਾਂ ਵਰਦੀਆਂ ਦਬਾਓ
0: ਜੀ
1: ਹਾਂਜੀ ਹਾਂਜੀ ਇਹ ਆਪਾਂ ਸਹਿਯੋਗ ਆ ਜ਼ਰੂਰ ਆ ਜੇ ਕੋਈ ਬਾਲ ਮਜ਼ਦੂਰ ਆ ਭੁੱਖਾ ਕੋਈ ਉਹਨਾਂ ਨੂੰ ਲੰਗਰ ਪਾਣੀ ਛਕਾਓ
0: ਜੀ
1: ਹਾਂਜੀ ਇਹ ਕਹਿ ਰਿਹਾ ਮੈਂ ਤੇ ਬਾਕੀ ਜਿਹੜੇ ਫੌਜੀ ਵੀਰਾਂ ਨੂੰ ਸਲਾਮ ਜੀ
0: ਜੀ
1: ਹਾਂਜੀ ਹਾਂਜੀ
0: ਤੇ ਫਿਰ ਫੌਜੀ ਵੀਰਾਂ ਦੇ ਲਈ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ ਤੁਸੀਂ
1: ਗੀਤ ਹੀ ਸੁਣਾ ਦੋ ਆਪਾਂ ਨੂੰ ਕੁਲਦੀਪ ਮਾਨਕ ਦਾ ਸਿੰਘ ਸੂਰਮਾ ਗੀਤ ਸੁਣਾ ਦੋ
0: ਜੀ ਪੇਸ਼ ਹੈ ਜੀ ਤੁਹਾਡੀ ਫਰਮਾਇਸ਼ ਤੇ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਇਹ ਗੀਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ
1: ਸ਼ੁਕਰੀਆ ਬਾਈ ਜੀ ਸ਼ੁਕਰੀਆ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 13 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ। ਪ੍ਰੋਗਰਾਮ ਹਰ ਅਕਾਲ

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ, ਸਿਲਸਿਲਾ ਰਾਖੇ ਸਰਹੱਦਾਂ ਦੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:29 ਤੇ 18 ਸਕਿੰਟ ਦਾ, ਤੇ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਤਹਿਤ। ਤੇ ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ 0164-2442-3031 ਨੰਬਰ ਡਾਇਲ ਕਰਕੇ। ਫਿਲਹਾਲ ਇੱਕ ਸਰੋਤਾ ਸਾਡੇ ਨਾਲ ਜੁੜੇ ਹੋਏ ਨੇ ਜੀ, ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ।
1: ਹੈਲੋ, ਹਾਂਜੀ ਕੁੜੀ, ਸਤਿ ਸ੍ਰੀ ਅਕਾਲ ਭਾਈ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਕੁੜੀ, ਮੈਂ ਅਮਰ ਸਿੰਘ, ਪਿੰਡ ਤਲੋਕੇ ਵਾਲਾ, ਜ਼ਿਲ੍ਹਾ ਸਰਸਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ।
0: ਜੀ ਤੇ ਗੀਤ ਕਿਹੜਾ ਸੁਣੋਗੇ ਅੱਜ?
1: ਗੀਤ ਹੈ ਜੀ ਸੁਰਿੰਦਰ ਸਿੰਘ ਦਾ, ਚਲਾ ਦਿਓ ਕੋਈ।
0: ਜੀ ਕੀ ਤੁਹਾਡਾ ਸਵਾਗਤ ਹੈ ਤੇ ਕੀ ਕਹਿਣਾ ਚਾਹੋਗੇ ਫੌਜੀ ਵੀਰਾਂ
1: ਨੂੰ? ਬਾਜੀ ਫੌਜੀ ਵੀਰਾਂ ਨੂੰ ਨਮਨ ਕਰਦੇ ਆ ਜਿਹੜਾ ਸਰਹੱਦਾਂ ਦੀ ਰਾਖੀ ਬੈਠੇ। ਅੱਜ ਉਹਨਾਂ ਦੀ ਬਦੌਲਤੀ ਅਸੀਂ ਆਪਾਂ ਇੱਥੇ ਮੌਜ ਮਾਰਦੇ ਹਾਂ
0: ਜੀ।
1: ਬਾਕੀ ਬੈਠੇ ਆ ਜੀ ਅਸੀਂ, ਮੈਂ ਤੇ ਮੇਰਾ ਸਾਥੀ ਹਰਪੂਲ ਸਿੰਘ, ਠੰਡੀ ਹਵਾ ਚੱਲਦੀ ਹੈ
0: ਜੀ।
1: ਹਾਂਜੀ
0: ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਸ਼ੁਕਰੀਆ ਬੇਟਾ,
2: ਸ਼ੁਕਰੀਆ। ਜਾਨੀ ਕੋਰ ਆਪਣੇ ਪਗਬਟ ਭਰਾ ਨਰ ਸੁਲਤਾਨ ਦੀ ਰਾਣੀ ਨੂੰ ਬੂੰਦੀਗੜ ਦੇ ਰਾਜੇ ਕੋਲੋਂ ਕਿਵੇਂ ਛੁਡਾ ਕੇ ਲਿਆਉਂਦਾ? ਹਾਂ ਵੀ ਛਿੰਦਿਆ ਦੱਸ ਕੇ ਜਰਾ।

0: ਪੌਣਾ ਨੂੰ ਲਾਇਆ ਕਿਸਨੇ ਜਾਗ ਏ ਜ਼ਹਿਰਾਂ ਦਾ, ਚਿਹਰਾ ਹੀ ਬਦਲ ਗਿਆ ਹੱਸਦੇ ਹੋਏ ਸ਼ਹਿਰਾਂ ਦਾ। ਪਾਇਆ ਨਾ ਪਾਰ ਕਿਸੇ ਨੇ ਰੱਬ ਦਿਆਂ ਰੰਗਾਂ ਦਾ, ਪਾਇਆ ਨਾ ਪਾਰ ਕਿਸੇ ਨੇ ਰੱਬ ਦਿਆਂ ਰੰਗਾਂ ਦਾ, ਲੱਭਦਾ ਨਾ ਆਰ ਕੋਈ ਵੀ ਕੁਦਰਤ ਦਿਆਂ ਰੰਗਾਂ ਦਾ। ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:34 ਦਾ, ਤੇ ਇੱਕ ਸਰੋਤਾ ਸਾਡੇ ਨਾਲ ਜੁੜ ਕੇ ਨੇ ਜੀ, 0164-2443-331 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿਹੜੇ ਕੀ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਸਾਂਝਾ ਕਰ ਦਿਓ।
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ,
1: ਧੰਨਵਾਦ ਜੀ।
0: ਜੀ ਤੇ ਅੱਜ ਗੀਤ ਕਿਹੜਾ ਸੁਣੋਗੇ?
1: ਗੀਤ ਅੱਜ ਗੁਰਦਾਸ ਮਾਨ ਜੀ ਦਾ ਗਾਇਆ ਹੋਇਆ ਇੱਕ ਗੀਤ ਹੈ, ਬਹੁਤ ਵਧੀਆ ਗੀਤ ਹੈ। ਗੀਤ ਦੇ ਬੋਲ ਹੈ, ਇੱਕ ਨਵੀਂ ਬਿਮਾਰੀ ਚੱਲੀ ਹੈ ਜੀ, ਜਾਗਦੇ ਰਹਿਣਾ।
0: ਜੀ ਇੱਕ ਨਵੀਂ ਬਿਮਾਰੀ ਗੀਤ ਤੁਹਾਡਾ ਅਸੀਂ ਕੱਢ ਲਿਆ, ਤੇ ਕੀ ਕਹਿਣਾ ਚਾਹੋਗੇ ਫੌਜੀ ਵੀਰਾਂ ਦੇ ਬਾਰੇ?
1: ਫੌਜੀ ਵੀਰਾਂ ਨੂੰ ਤਾਂ ਸਾਡਾ ਸਲੂਟ ਹੈ ਜੀ, ਕਿਉਂਕਿ ਉਹ ਇੰਨੀ ਗਰਮੀ ਹੋਵੇ ਚਾਹੇ ਸਰਦੀ ਹੋਵੇ, ਆਪਣੀ ਬਰਸਾਤ ਹੋਵੇ ਚਾਹੇ ਧੁੱਪ ਹੋਵੇ, ਕੁਛ ਵੀ ਹੋਵੇ, ਕੋਈ ਵੀ ਰੁੱਤ ਹੋਵੇ, ਇੰਨੀ ਸਖ਼ਤ ਮਿਹਨਤ ਕਰਦੇ ਆ, ਡਿਊਟੀ ਤੇ ਦਿੰਦੇ ਆ, ਤੇ ਸਾਡੀ ਰੱਖਿਆ ਕਰਦੇ, ਅਸੀਂ ਉਹਨਾਂ ਦਾ ਦੇਣ ਕਦੇ ਵੀ ਨੀ ਦੇ ਸਕਦੇ।
0: ਜੀ ਸ਼ੁਕਰੀਆ ਜੀ ਫੋਨ ਕਰਨ ਦੇ ਲਈ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇੱਕ ਗੀਤ।
1: ਥੈਂਕ ਯੂ ਜੀ।

0: ਉਹਨਾਂ ਨੂੰ ਰੋਕਣਾ
1: ਜੀ,
0: ਉਹਨਾਂ ਦੇ ਪ੍ਰਤੀ ਆਵਾਜ਼ ਪਾਉਣਾ, ਉਹਨਾਂ ਨੂੰ ਚੀਜ਼ਾਂ, ਉਹ ਸਾਡੀ ਵੀ ਜ਼ਿੰਮੇਵਾਰੀ ਉਹਨਾਂ ਨਾਲ ਵੱਧ ਬਣ ਜਾਂਦੀ ਹੈ
1: ਜੀ। ਬਿਲਕੁਲ ਜੀ, ਸਾਡੇ ਵੀ ਬਹੁਤ ਫਰਜ਼ ਹੁੰਦੇ ਨੇ, ਫਰਜ਼ ਨਿਭਾ ਕੇ ਆਪਾਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਸਕਦੇ
0: ਹਾਂ। ਅੰਦਰ ਦੀ ਰਾਖੀ ਤਾਂ ਅਸੀਂ ਆਪ ਖੁਦ ਕਰਨੀ ਹੈ ਜੀ, ਆਪਦੇ ਘਰ ਤੋਂ ਲੈ ਕੇ ਆਪਦੇ ਮਹੱਲੇ ਕਰੀਏ ਜੀ।
1: ਜੀ ਜੀ, ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
0: ਪ੍ਰੇਮ ਕਹਾਣੀ 1975 ਦੇ ਵਿੱਚ, ਉਹਦੇ ਵਿੱਚ ਗੀਤ ਆਏ ਹੋਏ ਆ ਜੀ, ਤੁਸੀਂ ਰੈਡ ਰੋਜ਼ ਜਿਸ ਵੀ ਕਿਹਾ ਸਾਰਿਆਂ ਨੂੰ, ਉਹਦੇ ਗੁਲਦਸਤੇ ਭੇਟ ਕਰਦੇ ਆ ਜੀ, ਲਾਲ ਗੁਲਾਬ ਖਿੜੇ ਹੋਣ ਸਾਰਿਆਂ ਦੇ, ਤੇਰੇ ਲਾਲ ਗੁਲਾਬ ਖਿੜੇ ਰਹਿਣ ਬੱਚਿਆਂ ਦੇ ਮਾਪਿਆਂ ਦੇ
1: ਜੀ।
0: ਤੇ ਇਸ ਕਰਕੇ ਉਹ ਫਿਲਮ ਦਾ ਗੀਤ ਆ ਮੁਕੇਸ਼ ਤੇ ਲਤਾ ਦੀ ਆਵਾਜ਼ ਆ ਜੀ, ਫੂਲ ਆਸਤਾ ਫੈਂਕੋ ਫੂਲ, ਬੜੇ ਨਾਜ਼ੁਕ ਹੁੰਦੇ ਆ ਜੀ।
1: ਜੀ ਪਹੁੰਚ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦਾ।
0: ਬਹੁਤ ਬਹੁਤ ਧੰਨਵਾਦ ਭੈਣ ਜੀ।

0: ਜੀ ਸਰੋਤੇ ਪ੍ਰੋਗਰਾਮ ਚੱਲ ਰਿਹਾ ਸੱਚਰੀ ਸਵੇਰ ਸਿਲਸਿਲਾ ਰਾਖੇ ਸਰਹੱਦਾਂ ਦੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ 0164-242-341 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ,
1: ਤੁਹਾਡਾ ਧੰਨਵਾਦ ਜੀ।
0: ਜੀ ਗੀਤ ਕਿਹੜਾ ਸੁਣੋਗੇ ਜੀ ਅੱਜ?
1: ਆਖੇ ਫਿਲਮ ਚ ਜਿਸ ਰੱਦ ਕੀ ਨੀਏ ਵਾਣੇ ਆਂਕੇ
0: ਜੀ, ਕੀ ਤੁਹਾਡਾ ਅਸੀਂ ਕੱਢ ਲਿਆ ਤੇ ਕੁਝ ਕਹਿਣਾ ਚਾਹੋਗੇ?
1: ਫੌਜੀਆਂ ਦੇ ਬਾਰੇ ਤਾਂ ਜੀ ਸਲੂਟਾਂ ਨਾਲ ਤੇ CRPF ਹੋਈ, CRP ਹੋਈ, ਆਪਣੀ BSF ਹੋਈ, ਇਹਨਾਂ ਦੇ ਸਾਰੇ ਅਸੀਂ ਆਪਣੀ ਨੀਂਦ ਸੁੱਖ ਦੀ ਸੁਣਨੇ ਆ। ਇਹਨਾਂ ਦੇ ਸਰਹੱਦਾਂ ਤੇ ਰਹਿਣ ਤੇ ਇਹਨਾਂ ਦਾ ਬਹੁਤ ਬਹੁਤ ਇਹਨਾਂ ਨੂੰ ਸਲੂਟ ਆ ਜੀ ਸਾਡਾ ਫੌਜੀਆਂ ਨੂੰ
0: ਜੀ। ਤੇ ਕੀ ਤੁਹਾਡਾ ਜੀ ਪਹੁੰਚ ਗਿਆ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਹਾਂ ਧੰਨਵਾਦ ਭੈਣੇ।
2: ਉਸ ਮੁਲਕ ਕੀ ਸਰਹੱਦ ਕੋਈ ਛੂ ਨਹੀਂ ਸਕਤਾ, ਜਿਸ ਮੁਲਕ ਕੀ ਸਰਹੱਦ ਕੀ

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:55 ਤੇ 44 ਸਕਿੰਟ ਦਾ, ਤੇ ਸਾਡੇ ਆਖਰੀ ਕਾਲਰ ਜਿਹੜੇ ਆ ਸਾਡੇ ਨਾਲ ਜੁੜ ਚੁੱਕੇ ਨੇ ਜੀ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਮੈਡਮ।
0: ਸਤਿ ਸ੍ਰੀ ਅਕਾਲ ਜੀ, ਕੌਣ ਦੀ ਕਿੱਥੋਂ ਗੱਲ ਕਰ ਰਹੇ ਹੋ?
1: ਅਰਜਨ ਸਿੰਘ, ਪਿੰਡ ਮਾਲੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ। 2 ਮਹੀਨੇ ਬਾਅਦ ਕਾਲ ਲੱਗੀ ਜੀ ਇਸ ਪ੍ਰੋਗਰਾਮ 'ਚ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਬਹੁਤ ਸ਼ੁਕਰੀਆ ਜੀ ਕਿ 2 ਮਹੀਨਿਆਂ ਬਾਅਦ ਤੁਸੀਂ ਕਾਲ ਕੀਤੀ ਹੈ।
1: ਕੁਮਾਰ ਸਾਨੂੰ ਤਿਲਕਾ ਦੀ ਵਾਚ ਸੁਣਾ ਦੋ ਜੀ, ਦਿਲ ਆਸ਼ਕਾ ਨਾ
0: ਜੀ। ਗੀਤ ਤੁਹਾਡਾ ਅਸੀਂ ਕੱਟ ਲਿਆ, ਤੇ ਕੁਝ ਕਹਿਣਾ ਚਾਹੋਗੇ?
1: ਬਸ ਸਲਾਮ ਫੌਜੀ ਵੀਰਾਂ ਨੂੰ
0: ਜੀ। ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਅਤੇ 17 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ।

0: reports Financial Express. And finally, the Asian Age has quoted US agency NOAA as confirming that the weather phenomenon El Nino has begun and will intensify into the end of the year, potentially to historic strength. And with that, it's back to you, Sunil.
1: Thank you, Subhadra. And now before we end the bulletin, the headlines once again. Centre signs historic tripartite MOU with Assam and Nagaland governments for exploration and production of crude oil and natural gas in the two states. Government issues advisory about growing threat of cyber criminals using artificial intelligence to bypass security systems and target financial infrastructure. External Affairs Minister S. Jaishankar calls for diversified supply chains and greater international cooperation amid ongoing conflicts. U.S. President Donald Trump calls off new military strikes on Iran, citing breakthrough in talks to end war. Hosts England to take on Sri Lanka in opening match of ICC Women's T20 Cricket World Cup in Birmingham today. And in football, co-hosts Mexico beat South Africa 2-0 in inaugural match of FIFA World Cup 2026. And with that, we end the morning news. Have a nice day.
2: Namaskar, Akashvani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰ ਸਰਕਾਰ ਨੇ ਅਸਮ ਤੇ ਨਾਗਾਲੈਂਡ ਸਰਕਾਰ ਨਾਲ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਖੋਜ ਤੇ ਉਤਪਾਦਨ ਲਈ ਇੱਕ ਤਿੰਨ ਪੱਖੀ ਸਮਝੌਤੇ ਤੇ ਦਸਤਖਤ ਕੀਤੇ ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚਾ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੌਜੂਦਾ ਸੰਘਰਸ਼ਾਂ ਦਰਮਿਆਨ ਸਪਲਾਈ ਚੇਨਾਂ ਤੇ ਕੌਮਾਂਤਰੀ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿੱਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ ਤੇ ਨਵੇਂ ਫੌਜੀ ਹਮਲੇ ਰੋਕੇ ਅਤੇ 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰ ਸਰਕਾਰ ਨੇ ਦੋ ਉੱਤਰ ਪੂਰਬੀ ਸੂਬਿਆਂ ਅਸਮ ਅਤੇ ਨਾਗਾਲੈਂਡ ਦੀਆਂ ਸਰਕਾਰਾਂ ਨਾਲ ਇਨ੍ਹਾਂ ਦੋਵਾਂ ਰਾਜਾਂ ਵਿੱਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਤੇ ਉਤਪਾਦਨ ਲਈ ਇੱਕ ਇਤਿਹਾਸਕ ਤਿੰਨ ਪੱਖੀ ਸਮਝੌਤਾ ਦਸਤਖਤ ਕੀਤਾ ਹੈ ਇਸ ਸਮਝੌਤੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਸਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਅਤੇ ਨਾਗਾਲੈਂਡ ਦੇ ਮੁੱਖ ਮੰਤਰੀ ਨਿਫਿਊ ਰਿਓ ਦੀ ਮੌਜੂਦਗੀ 'ਚ ਹਸਤਾਖਰ ਕੀਤੇ ਗਏ ਇਸ ਮੌਕੇ ਤੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਲ ਹੈ ਤੇ ਦੇਸ਼ 'ਚ ਤੇਲ ਤੇ ਕੁਦਰਤੀ ਗੈਸ ਦੀ ਖੋਜ ਦੀਆਂ ਸੰਭਾਵਨਾਵਾਂ ਨੂੰ ਹੋਰ ਵਧਾਏਗਾ ਉਨ੍ਹਾਂ ਕਿਹਾ
3: ਅੱਜ ਸਿਰਫ ਇੱਕ MOU ਸੇ ਹੀ 1000 से 1500 बैरल प्रतिदिन जो दोहन की हमारी क्षमता है उसको 10 गुना से ज्यादा हम बढ़ा पाएंगे और एक ही फील्ड में 15000 करोड़ से ज्यादा रिकवरी के संभावनाएं हैं परंतु पूरे नागालैंड के अंदर ऑयल और गैस जितना भी पड़ा है इसका उत्खनन होगा तो मुझे लगता है कि हमारी जो कमी है इस क्षेत्र में हमें विदेशों पर निर्भर रहना पड़ता है वो निर्भरता काफी हद तक हम पूरी कर पाएंगे
2: अमित शाह ने कहा कि प्रधानमंत्री नरेंद्र मोदी ने साल 2014 में सत्ता संभालन तो बाद उत्तर पूर्व नु अपनी तरजीह सूची विच शिखर ते रखे समझौते नु सहकारी संघवाद की एक मिसाल दसदिया उन्होंने कहा कि यह दोवां उत्तर पूर्वी सूबिया के आर्थिक विकास लिए राह पदरा करेगा ਖਾੜੀ ਖੇਤਰ ਵਿੱਚ ਵਿਕਸਿਤ ਹੋ ਰਹੀ ਸਮੁੰਦਰੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਸਰਕਾਰ ਭਾਰਤੀ ਸਮੁੰਦਰੀ ਮੁਸਾਫਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਚੌਕਸ ਹੈ ਬੰਦਰਗਾਹਾਂ ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ਰਾਨੀ ਡਾਇਰੈਕਟੋਰੇਟ ਜਨਰਲ ਨੇ ਸੰਘਰਸ਼ ਪ੍ਰਭਾਵਿਤ ਪਾਣੀਆਂ ਵਿੱਚੋਂ ਲੰਘਣ ਵਾਲੇ ਭਾਰਤ ਦੇ ਵਿਦੇਸ਼ੀ ਝੰਡੇ ਵਾਲੇ ਜਹਾਜ਼ਾਂ ਤੇ ਕੰਮ ਕਰਨ ਵਾਲੇ ਸਾਰੇ ਭਾਰਤੀ ਸਮੁੰਦਰੀ ਮੁਸਾਫਰਾਂ ਨੂੰ ਪੂਰੀ ਸਾਵਧਾਨੀ ਤੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ ਮੰਤਰਾਲੇ ਨੇ ਜਹਾਜ਼ਰਾਨੀ ਸੰਚਾਲਕਾਂ ਪ੍ਰਬੰਧਕਾਂ ਤੇ ਕੰਪਨੀਆਂ ਨੂੰ ਮੌਜੂਦਾ ਸਮੁੰਦਰੀ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਸਥਿਤੀ ਬਾਰੇ ਪੂਰੀ ਤਰ੍ਹਾਂ ਜਾਣੂ ਰਹਿਣ ਤੇ ਸਰਕਾਰ ਤੇ ਸਮਰੱਥ ਅੰਤਰਰਾਸ਼ਟਰੀ ਅਧਿਕਾਰੀਆਂ ਵੱਲੋਂ ਜਾਰੀ ਸਲਾਹਾਂ ਦੀ ਨਿਰੰਤਰ ਨਜ਼ਰ ਰੱਖਣ ਦੀ ਵੀ ਸਲਾਹ ਦਿੱਤੀ ਹੈ ਬੰਦਰਗਾਹਾਂ ਜਹਾਜ਼ਰਾਨੀ ਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਸਰਕਾਰ ਖਾੜੀ ਖੇਤਰ 'ਚ ਵਿਕਸਿਤ ਹੋ ਰਹੀ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਤੇ ਹਰੇਕ ਭਾਰਤੀ ਸਮੁੰਦਰੀ ਯਾਤਰੀ ਦੀ ਸੁਰੱਖਿਆ ਤੇ ਤੰਦਰੁਸਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਸਾਰੇ ਸਬੰਧਤ ਮੰਤਰਾਲੇ ਏਜੰਸੀਆਂ ਤੇ ਵਿਦੇਸ਼ਾਂ 'ਚ ਮਿਸ਼ਨ ਤਾਲਮੇਲ 'ਚ ਕੰਮ ਕਰ ਰਹੇ ਨੇ ਤਾਂ ਜੋ ਲੋੜ ਪੈਣ ਤੇ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ ਜਾ ਸਕੇ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਮਾਮਲਿਆਂ ਬਾਰੇ ਭਲਾਈ ਫੰਡ ਕਮੇਟੀ ਪ੍ਰਭਾਵਿਤ ਮਲਾਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜ ਮੁਤਾਬਕ ਵਿੱਤੀ ਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ ਕਮੇਟੀ ਨੂੰ ਹਰੇਕ ਮ੍ਰਿਤਕ ਮਲਾਹ ਦੇ ਪਰਿਵਾਰ ਨੂੰ 10-10 ਲੱਖ ਦੀ ਸਰਕਾਰੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਮਾਲੀ ਬੁਨਿਆਦੀ ਢਾਂਚੇ ਨੂੰ ਪੈਦਾ ਹੋਣ ਵਾਲੇ ਵੱਧ ਰਹੇ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਗ੍ਰਹਿ ਮੰਤਰਾਲੇ ਅਧੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਵੱਲੋਂ ਜਾਰੀ ਚੇਤਾਵਨੀ ਮੁਤਾਬਕ

ਸਾਈਬਰ ਅਪਰਾਧੀ ਮਾਲੀ ਅਤੇ ਨਿੱਜੀ ਧੋਖਾਧੜੀ ਲਈ AI ਸਮਰੱਥ ਡੀਪ ਫੇਕ ਵੀਡੀਓਜ਼ ਦੀ ਦੁਰਵਰਤੋਂ ਕਰ ਰਹੇ ਨੇ। ਚਿਹਰੇ ਦੀ ਪਛਾਣ ਤਸਦੀਕ ਵੀਡੀਓ KYC ਪ੍ਰਕਿਰਿਆਵਾਂ ਖਾਤਾ ਰਿਕਵਰੀ ਪ੍ਰਣਾਲੀਆਂ ਅਤੇ ਮਾਲੀ ਤੇ ਡਿਜੀਟਲ ਸੇਵਾਵਾਂ ਤੱਕ ਅਣਅਧਿਕ੍ਰਿਤ ਪਹੁੰਚ ਪ੍ਰਾਪਤ ਕਰਨ ਲਈ ਇਹਨਾਂ ਤਕਨੀਕਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸਾਈਬਰ ਅਪਰਾਧੀ ਆਮ ਤੌਰ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ, ਨੌਕਰੀ ਪੋਰਟਲ, ਡੇਟਿੰਗ ਪਲੇਟਫਾਰਮ ਜਾਂ ਫੋਨ ਕਾਲਾਂ ਰਾਹੀਂ ਵਿਅਕਤੀਆਂ ਨਾਲ ਸੰਪਰਕ ਕਰਦੇ ਨੇ। ਸਰਕਾਰ ਨੇ ਫਿਨਟੈਕ ਕੰਪਨੀਆਂ ਸਮੇਤ ਮਾਲੀ ਸੰਸਥਾਵਾਂ ਨੂੰ ਡੀਪ ਫੇਕ ਖੋਜ ਵਿਧੀਆਂ ਨੂੰ ਮਜ਼ਬੂਤ ਕਰਨ ਤੇ ਗਾਹਕ ਸ਼ਾਮਲ ਕਰਨ ਦੀਆਂ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਦੀ ਸਲਾਹ ਦਿੱਤੀ ਹੈ। ਨਾਗਰਿਕਾਂ ਨੂੰ ਆਪਣੇ ਬਾਇਓਮੈਟ੍ਰਿਕ ਡੇਟਾ ਦੀ ਸੁਰੱਖਿਆ ਕਰਨ ਲਈ ਸ਼ੱਕੀ ਲੌਗਇਨ ਕੋਸ਼ਿਸ਼ਾਂ ਵਾਲੇ ਚੌਕਸ ਰਹਿਣ ਅਤੇ ਮਾਲੀ ਗਤੀਵਿਧੀਆਂ ਨਾਲ ਸੰਬੰਧਿਤ ਈਮੇਲ ਜਾਂ SMS ਸੂਚਨਾਵਾਂ ਦੀ ਨਿਯਮਿਤ ਤੌਰ ਤੇ ਨਿਗਰਾਨੀ ਕਰਨ ਦੀ ਵੀ ਅਪੀਲ ਕੀਤੀ ਹੈ। ਨਾਗਰਿਕਾਂ ਨੂੰ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ਰਾਹੀਂ ਕਿਸੇ ਵੀ ਸ਼ੱਕੀ ਮਾਲੀ ਲੈਣ ਦੇਣ ਦੀ ਤੁਰੰਤ ਜਾਣਕਾਰੀ ਦੇਣ ਦੀ ਸਲਾਹ ਦਿੱਤੀ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ 2 ਦਿਨਾਂ ਦੌਰੇ ਤੇ ਉੱਤਰਾਖੰਡ ਚ ਹੋਣਗੇ। ਉਹ ਅੱਜ ਦੇਹਰਾਦੂਨ ਦੇ ਰਾਸ਼ਟਰਪਤੀ ਨਿਕੇਤਨ ਪਹੁੰਚਣਗੇ। ਉੱਤਰਾਖੰਡ ਵਿਚ ਆਪਣੇ ਠਹਿਰਾਅ ਦੌਰਾਨ 132 ਏਕੜ ਦੇ ਖੇਤਰ ਚ ਬਣੇ ਰਾਸ਼ਟਰਪਤੀ ਪਾਰਕ ਦੇ ਨਿਰਮਾਣ ਤੇ ਵਿਕਾਸ ਕਾਰਜਾਂ ਦਾ ਨਿਰੀਖਣ ਵੀ ਕਰਨਗੇ। ਸ੍ਰੀਮਤੀ ਮੁਰਮੂ ਕੱਲ੍ਹ ਦੇਹਰਾਦੂਨ ਚ ਭਾਰਤੀ ਸੈਨਾ ਅਕਾਦਮੀ ਚ ਮੁੱਖ ਮਹਿਮਾਨ ਵਜੋਂ ਪਾਸਿੰਗ ਆਊਟ ਪਰੇਡ ਚ ਸ਼ਾਮਲ ਹੋਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਬਦੀਲੀ ਦੇਖੀ ਹੈ। ਆਕਾਸ਼ਵਾਣੀ ਖ਼ਬਰਾਂ ਪਿਛਲੇ 12 ਸਾਲਾਂ ਚ ਵੱਖ ਵੱਖ ਖੇਤਰਾਂ ਚ

ਤੇ ਬਹੁਤ ਸਾਰੇ ਖਤ ਤੇ ਬਹੁਤ ਸਾਰੇ ਮੈਸੇਜਸ ਮੇਰੇ ਕੋਲ ਪਹੁੰਚ ਚੁੱਕੇ ਨੇ ਤੇ ਉਮੀਦ ਕਰਦੀ ਹਾਂ ਕਿ ਮੈਂ ਸਾਰੇ ਉਹ ਜਿਹੜੇ ਖਤ ਤੇ ਨਾਂ ਤੁਹਾਡੇ ਸ਼ਾਮਿਲ ਕਰ ਲਵਾਂ। ਤੇ ਪਹਿਲਾਂ ਤੁਹਾਡੀ ਫਰਮਾਇਸ਼ ਤੇ ਜਿਹੜਾ ਇਹ ਗੀਤ ਤੁਸੀਂ ਦੱਸਿਆ ਤੇ ਉਹ ਗੀਤ ਆਪਾਂ ਸੁਣਦੇ ਹਾਂ ਤੇ ਉਸ ਤੋਂ ਬਾਅਦ ਪੜ੍ਹਦੇ ਹਾਂ ਜੀ ਤੁਹਾਡੇ ਨਾਂ।

0: ਤੇ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਜਿਹੜੇ ਵੀ ਖਤ ਇਸ ਗੀਤ ਦੀ ਫਰਮਾਇਸ਼ ਲਈ ਆਏ ਸਨ ਤੇ ਉਹਨਾਂ ਦੇ ਮੈਂ ਨਾਮ ਪੜ੍ਹ ਦਿੰਦੀ ਹਾਂ। ਉਹਦੇ 'ਚ ਨੇ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ ਨਿਹਾਰਿਕਾ ਤੇ ਵੰਸ਼ ਬੱਤਾ, ਤੇ ਨਾਲ ਹੀ ਉਹਨਾਂ ਦੇ ਆਕਾਸ਼ਦੀਪ ਗੋਬਿੰਦਪੁਰ ਤੋਂ ਤੇ ਬਬਨਦੀਪ ਨਥਾਣਾ ਤੋਂ, ਹੈਪੀ ਜੀ ਰਾਮਪੁਰਾ ਤੋਂ ਤੇ ਕਮਲ ਕਿਸ਼ੋਰ ਜੈਤੋ ਤੋਂ ਵੀ ਇਸੇ ਹੀ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਨੇ ਤੇ ਉਸ ਤੋਂ ਬਾਅਦ ਪਹੁੰਚੇ ਨੇ। ਰਾਮ ਰਾਮ ਕਰ ਰਹੇ ਨੇ ਜੀ ਸਾਨੂੰ, ਤੁਹਾਨੂੰ ਵੀ ਪਿਆਰ ਭਰੀ ਰਾਮ ਰਾਮ। ਤੇ ਨੇ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ ਤੇ ਨਿਊਜ਼ੀਲੈਂਡ ਤੋਂ ਇਹ ਪਹੁੰਚੇ ਨੇ। ਨਿਊਜ਼ੀਲੈਂਡ ਤੋਂ ਸ਼ਾਇਦ ਇਹ ਇਹਨਾਂ ਦਾ ਕੋਈ ਸਾਥੀ ਹੋਣਾ। ਤੇ ਉਸ ਤੋਂ ਇਲਾਵਾ ਪਹੁੰਚੇ ਨੇ ਜੀ ਪਿੰਡ ਕੋਟ ਸ਼ਮੀਰ ਨੇੜੇ ਕਲਾਸ ਕਾ ਚੌਂਤਰਾ ਤੋਂ ਜਥੇਦਾਰ ਪਿਆਰਾ ਸਿੰਘ, ਪ੍ਰਗਟ ਸਿੰਘ ਢਿੱਲੋਂ, ਸੁਖਪਾਲ ਸਿੰਘ ਜਗਰਾਜ ਬਰਾੜ, ਗੁਰਮੇਲ ਸਿੰਘ ਟੇਲਰ, ਮੇਜਰ ਸਿੰਘ ਪੰਜੂ, ਬੀਲਾ ਸਿੰਘ, ਪਾਲੀ ਸਿੰਘ, ਡਾਕਟਰ ਸਰਬਜੀਤ ਸਿੰਘ, ਪੱਪੂ ਸ਼ਰਮਾ ਤੇ ਇਹ ਸਾਰੇ ਇਸੇ ਹੀ ਗੀਤ ਦੀ ਫਰਮਾਇਸ਼ ਨਾਲ ਪਹੁੰਚੇ ਸੀ। ਤੇ ਨਾਲ ਹੀ ਪਹੁੰਚੇ ਸੀ ਜੀ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮੁਨੀਸ਼ ਬਜਾਜ, ਇਸੇ ਹੀ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਤੇ ਉਸ ਤੋਂ ਬਾਅਦ ਪਹੁੰਚੇ ਨੇ ਜੀ ਗੁਲਾਲ ਮਾਹੀ ਨੰਗਲ ਤੋਂ, ਸਤਿ ਸ਼੍ਰੀ ਅਕਾਲ ਕਹਿ ਰਹੇ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਰਨੈਲ ਸਿੰਘ ਮਾਨ, ਸੁਖਦੇਵ ਸਿੰਘ ਮੰਨਤ, ਮਾਹੀ ਨੰਗਲ, ਚਰਨਜੀਤ ਸਿੰਘ ਚੰਨੀ ਚੌਹਾਨ, ਕੁਲਦੀਪ ਚੌਹਾਨ, ਸਰਦਾਰ ਬੂਟਾ ਸਿੰਘ ਜੀ, ਸਿੱਧੂ ਮਛਾਣਾ, ਰਾਜਵੀਰ ਜਵਾੜਾ, ਦਾਸ ਸਿੰਘ, ਇਹ ਵੀ ਪਹੁੰਚੇ ਨੇ ਇਸੇ ਹੀ ਗਿੱਧੀ ਫਰਮਾਇਸ਼ ਨਾਲ ਹੀ ਪਹੁੰਚੇ ਨੇ ਜੀ। ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ਼ ਸਿੱਧੂ, ਰਮੀ ਸਿੱਧੂ, ਸੋਨੀ ਸਿੱਧੂ, ਪਿੰਡ ਗੰਗਾ, ਤਹਿਸੀਲ ਨਥਾਣਾ ਤੋਂ, ਇਹ ਸਾਰੇ ਇਸੇ ਹੀ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਪ੍ਰੋਗਰਾਮ ਚੱਲ ਰਿਹਾ ਜੀ ਸੁਰੀਲੀ ਦੁਪਹਿਰ ਤੇ ਪ੍ਰੋਗਰਾਮ ਦੇ ਵਿੱਚ ਅਗਲੀਆਂ ਫਰਮਾਇਸ਼ਾਂ ਵੀ ਆਪਾਂ ਪੜਾਂਗੇ, ਪਰ ਪਹਿਲਾਂ ਸੁਣਦੇ ਹਾਂ ਕੁਝ ਜ਼ਰੂਰੀ ਸੁਨੇਹੇ।
1: ਪਿਆਰੇ ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਹਾਨੂੰ ਸੈਰ ਕਰਵਾਵਾਂਗੇ ਬਠਿੰਡਾ ਦੇ ਇਤਿਹਾਸਿਕ ਕਿਲੇ ਦੀ, ਜਿਸ ਵਿੱਚ ਅਸੀਂ ਜਾਣਾਂਗੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਇਤਿਹਾਸ ਅਤੇ ਕਿਸ ਤਰ੍ਹਾਂ ਉਸ ਵੇਲੇ ਦੇ ਬਠਿੰਡਾ ਕਿਲੇ ਦੇ ਗਵਰਨਰ ਅਲਤੂਨੀਆ ਨੇ ਰਜ਼ੀਆ ਸੁਲਤਾਨਾ ਨੂੰ ਇੱਥੇ ਕੈਦ ਕਰਕੇ ਰੱਖਿਆ। ਇਸ ਕਿਲੇ ਦੇ ਨਾਲ ਜੁੜੀਆਂ ਹੋਈਆਂ ਇਤਿਹਾਸਿਕ ਤੰਦਾਂ ਅਸੀਂ ਫਰੋਲਾਂਗੇ। ਸੁਣਨਾ ਜ਼ਰੂਰ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਇਹ ਵਿਸ਼ੇਸ਼ ਪ੍ਰੋਗਰਾਮ। ਸਰੋਤਿਓ, ਤੁਸੀਂ ਜਾਣਦੇ ਹੋ ਕਿ ਸ਼ਨੀਵਾਰ ਵਾਲੇ ਦਿਨ ਸਵੇਰੇ 10:30 ਵਜੇ ਆਕਾਸ਼ਵਾਣੀ FM ਬਠਿੰਡਾ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ। ਇਸ ਵਾਰ ਯਾਨੀ ਕਿ ਮਿਤੀ 13 ਜੂਨ ਦਿਨ ਸ਼ਨੀਵਾਰ ਨੂੰ ਪ੍ਰੋਗਰਾਮ ਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੇ ਨਾਲ। ਤੁਹਾਨੂੰ ਦੱਸ ਦਈਏ ਕਿ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੇ ਨਾਲ ਮੁਲਾਕਾਤ ਦਾ ਇਹ ਤੁਸੀਂ ਦੂਜਾ ਭਾਗ ਸੁਣੋਗੇ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 13 ਜੂਨ ਦਿਨ ਸ਼ਨੀਵਾਰ ਸਵੇਰੇ 10:30 ਵਜੇ।
2: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
0: ਜੀ ਬਿਲਕੁਲ ਜੀ, ਆਕਾਸ਼ਵਾਣੀ FM ਬਠਿੰਡਾ ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਤੁਹਾਡੀ ਦੁਪਹਿਰ ਨੂੰ ਸੁਰੀਲੀ ਬਣਾ ਰਹੀ ਹੈ ਜੀ ਦੀਪਾ ਛਾਬੜਾ। ਤੇ ਖਤ ਬਹੁਤ ਸਾਰੀ ਤਾਦਾਦ ਦੇ ਵਿੱਚ ਮੇਰੇ ਕੋਲ ਪਹੁੰਚੇ ਨੇ। ਇਹ ਪਹੁੰਚੇ ਨੇ ਜੀ ਮੈਨੂੰ ਮੋਹ ਭਰਿਆ ਨਮਸਕਾਰ

ਰਹੇ ਨੇ ਨਥੂ ਰਾਮ ਸ਼ਰਮਾ ਜੀ ਮੰਡੀ ਕਾਲਾਂ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਤੇ ਗੀਤ ਸੁਣਨਾ ਚਾਹੁੰਦੇ ਹੈ ਸੱਤ ਸਾਲੀਆਂ ਫਿਲਮ ਦੇ ਵਿੱਚੋਂ ਜਿਹੜੀ 1964 ਦੇ ਵਿੱਚ ਰਿਲੀਜ਼ ਹੋਈ ਸੀ ਤੇ ਗੀਤ ਦੇ ਬੋਲ ਵੀ ਇਹਨਾਂ ਨੇ ਲਿਖੇ ਨੇ ਤੇ ਗੀਤਕਾਰ ਨੇ ਨਕਸ਼ ਲਾਇਲਪੁਰੀ ਸੰਗੀਤਕਾਰ ਐਸ ਮਦਨ ਆਵਾਜ਼ਾਂ ਰਫੀ ਸਾਹਿਬ ਜੀ ਤੇ ਸੁਮਨ ਕਲਿਆਣਪੁਰ ਜੀ ਦੀਆਂ ਤੇ ਬਹੁਤ ਮਿਹਰਬਾਨੀ ਕਹਿੰਦੇ ਹੋਏਗੀ ਜੇ ਇਹ ਗੀਤ ਸੁਣਾਓਗੇ ਤੇ ਜ਼ਰੂਰ ਸੁਣਵਾਵਾਂਗੇ ਜੀ ਤੁਹਾਨੂੰ ਇਹ ਗੀਤ ਤੇ ਇਸੇ ਹੀ ਗੀਤ ਦੀ ਫਰਮਾਇਸ਼ ਜਿੰਨੇ ਹੋਰਾਂ ਨੇ ਕੀਤੀ ਹੈ ਉਹਨਾਂ ਦੇ ਵੀ ਨਾਂ ਅਸੀਂ ਪੜ੍ਹ ਦਿੰਦੇ ਹਾਂ ਜੀ ਇਹ ਪਹੁੰਚੇ ਨੇ ਜੀ ਸਾਡੇ ਕੋਲ ਜਗਦੀਸ਼ ਰਾਏ ਗਰਗ ਜੀ ਤੇ ਇਹਨਾਂ ਨੇ ਵੀ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਤੇ ਇਹਨਾਂ ਦੇ ਨਾਲ ਪਹੁੰਚੇ ਨੇ ਜੀ ਅੰਜਨਾ ਰਾਣੀ ਗਰਗ ਰਵੀ ਗਰਗ ਸ਼ਿਲਪਾ ਗਰਗ ਵਿਕਾਸ ਗੋਇਲ ਨੀਤੂ ਗੋਇਲ ਇਹ ਵੀ ਪਹੁੰਚੇ ਨੇ ਇਸੇ ਹੀ ਗੀਤ ਦੀ ਫਰਮਾਇਸ਼ ਲੈ ਕੇ ਤੇ ਨਾਲ ਹੀ ਅੱਗੇ ਪਹੁੰਚੇ ਨੇ ਰਾਮ ਸਿੰਘ ਤੱਗੜ ਪਿੰਦਰ ਕੌਰ ਤੱਗੜ ਕਮਲਪ੍ਰੀਤ ਸਿੰਘ ਤੱਗੜ ਸੁਰਿੰਦਰ ਜੋੜਾ ਨੇੜੇ ਫਾਟਕ ਮੌੜ ਮੰਡੀ ਗੁਰਜੀਤ ਅੰਬਰਦਾਰ ਮਾਨਸਾ ਕਲਾਂ ਮਲਗੀਤ ਮਾਨਸਾ ਕਲਾਂ ਗੁਰਤੇਜ ਕੈਂਤ ਪਿੰਡ ਜਲੂਰ ਮੰਗੂ ਰਾਜਸਥਾਨੀ ਮੌੜ ਮੰਡੀ ਤੱਗੜ ਫੈਮਿਲੀ ਸਾਰੀ ਇਸੇ ਹੀ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੀ ਹੈ ਤੇ ਅੱਗੇ ਪਹੁੰਚੇ ਨੇ ਜੀ ਜਗਰਾਜ ਸਿੰਘ ਕਣਕ ਵਾਲੀਆ ਬੂਟਾ ਸਿੰਘ ਰਾਜਾ ਗੰਗਾ ਰਾਮ ਪੁੱਛੋ ਮੰਡੀ ਗੁਰਤੇਜ ਸਿੰਘ ਕਮਾਲੂ ਅਮਰੀਕ ਕਪੂਰ ਕਾ ਸੁਖਦੇਵ ਬਾਬੇ ਕਾ ਬੂਟਾ ਜਗਤੂ ਕਾ ਤੇ ਅਵਤਾਰ ਸਿੰਘ ਘੁਮਿਆਰਾ ਖੇੜਾ ਵਾਲੇ ਤੇ ਨਾਲ ਹੀ ਪਹੁੰਚੇ ਨੇ ਜੀ ਮੁਹੱਲਾ ਹਲਵਾਈ ਯਾਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਸੇ ਮੁਹੰਮਦ ਬੱਕਾਰ ਫਰੀਦੀ ਮੁਹੰਮਦ ਇਕਬਾਲ ਫਰੀਦੀ ਸਿਤਾਰਾ ਬੇਗਮ ਨਸਰੀਨ ਬੇਗਮ ਰੋਜੀ ਪਰਵੀਨ ਬਿੱਟੂ ਭਈਆ ਸਾਜਦਾ ਰਾਣੀ ਹਿਨਾ ਕੌਸਰ ਇਹ ਵੀ ਕਹਿ ਰਹੇ ਕਿ ਕਿਸੇ ਵੀ ਗੀਤ ਕੀ ਫਰਮਾਇਸ਼ ਇਹਨਾਂ ਨੇ ਕੀ ਹੈ ਤੇ ਨਾਲ ਹੀ ਪਹੁੰਚੇ ਨੇ ਜੀ ਅੱਗੇ ਸੁਰੀਲੀ ਦੁਪਹਿਰ ਦੇ ਵਿੱਚ ਇਹਨਾਂ ਨੇ ਮੈਸੇਜ ਪਤਾ ਨਹੀਂ ਕਿਉਂ ਡਿਲੀਟ ਕਰਤਾ ਕੋਈ ਗੱਲ ਨਹੀਂ ਜੀ ਸਤੀਸ਼ ਬਾਂਸਲ ਜੀ ਪਹੁੰਚੇ ਨੇ ਮੇਰੇ ਕੋਲ ਪਿੰਡ ਸਾਵਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਇਸੇ ਹੀ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਨੇ ਤੇ ਅੱਗੇ ਦੇਖਦੇ ਹਾਂ ਜੀ ਕੌਣ ਨੇ ਅੱਗੇ ਹੈ ਜੀ ਰਾਜੇਸ਼ ਕੁਮਾਰ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਤੇ ਉਸ ਤੋਂ ਇਲਾਵਾ ਪਹੁੰਚੇ ਨੇ ਜੀ ਪਿੰਡ ਫੁੱਲੋ ਮਿੱਠੀ ਤੋਂ ਸਤਿ ਸ਼੍ਰੀ ਅਕਾਲ ਦੇ ਨਾਲ ਤੁਹਾਨੂੰ ਵੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਜਤ ਸਿੰਘ ਢਿੱਲੋਂ ਦੀਪਿੰਦਰ ਸਿੰਘ ਢਿੱਲੋਂ ਤਾਰੀ ਪੈਂਚਰਾ ਵਾਲਾ ਬਲਕੌਰ ਸਿੰਘ ਸਿੱਧੂ ਜੀਤ ਸਿੰਘ ਕੌਲਦਰ ਪੋਲਾ ਸਿੰਘ ਬੈਣੀਵਾਲ ਤੇ ਰਾਮ ਸਿੰਘ ਗਹਿਰੀ ਬੁੱਟਰ ਤੋਂ ਤੇ ਜਿਹੜਾ ਗੀਤ ਮੈਂ ਤੁਹਾਨੂੰ ਦੱਸਿਆ ਸੀ ਤਾਰਾਂ ਹੀ ਤਾਰਾਂ ਨੀ ਤਾਰਾਂ ਹੈ ਨਾ ਇਹ ਗੀਤ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਮੁਹੰਮਦ ਰਫੀ ਦੀ ਆਵਾਜ਼ ਹੈ ਨਾਲ ਇਹਨਾਂ ਦੇ ਨੇ ਜੀ ਸੁਮਨ ਕਲਿਆਣਪੁਰ ਜੀ ਤੇ ਸੁਣਦੇ ਹਾਂ ਜੀ ਇਹ ਬਹੁਤ ਹੀ ਖੂਬਸੂਰਤ ਗੀਤ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਪ੍ਰੋਗਰਾਮ ਹੈ ਸੁਰੀਲੀ ਦੁਪਹਿਰ ਤੇ ਮੈਂ ਹਾਂ ਦੀਪਾ ਛਾਬੜਾ।

ਹੋਰ ਜਿਹੜੇ ਦੋਸਤ ਪਹੁੰਚ ਰਹੇ ਨੇ ਜੀ, ਫਟਾਫਟ ਪੜ੍ਹ ਲੈਂਦੇ ਹਾਂ ਜੀ। ਉਹਨਾਂ ਦੇ ਨਾਂ ਨੇ ਜੀ ਧਨੌਰੀ ਤੇਲੀ ਵਾਲਾਂ ਤੋਂ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ। ਅਤੇ ਇਹਨਾਂ ਦੇ ਨਾਲ ਹੀ ਹੋਰ ਪਹੁੰਚ ਗਏ ਨੇ ਜੀ ਗਿੱਦੜਵਾ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਹਿਨਾਸ਼ਾ, ਬੇਬੀ ਕੈਰ ਵੀ। ਅਤੇ ਉਸ ਤੋਂ ਬਾਅਦ ਪਹੁੰਚੇ ਨੇ ਜੀ ਸੁਰੀਲੀ ਦੁਪਹਿਰ ਦੇ ਵਿੱਚ, ਗੁੱਡ ਆਫਟਰਨੂਨ ਕਰ ਰਹੇ ਨੇ ਜੀ ਮੈਨੂੰ, ਤੁਹਾਨੂੰ ਵੀ ਪਿਆਰ ਭਰੀ ਗੁੱਡ ਆਫਟਰਨੂਨ ਜੀ। ਕੋਟਵਾ, ਨਾਰਾਇਣਪੁਰ, ਬਾਬਾ ਪੱਟੀ, ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੇਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਵੀ ਫਰਮਾਇਸ਼ ਲੈ ਕੇ ਆਏ ਨੇ। ਅਤੇ ਪਿੰਡ ਵੜਿੰਗ ਖੇੜਾਂ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਵੜਿੰਗ, ਅਤੇ ਪਿੰਡ ਬਜੀਦਪੁਰ ਭੋਮਾ ਤੋਂ ਬਲਜੀਤ ਸਿੰਘ ਜੀ ਪਹੁੰਚੇ ਨੇ ਜੀ ਆਪਣੀ ਫਰਮਾਇਸ਼ ਲੈ ਕੇ। ਅਤੇ ਅੱਗੇ ਦੇਖਦੇ ਹਾਂ ਜੀ ਹੋਰ ਕੌਣ ਨੇ ਜੀ, ਹੋਰ ਪਹੁੰਚੇ ਨੇ ਜੀ ਸਾਡੇ ਕੋਲ, ਹਰਜਿੰਦਰ ਸਿੰਘ ਬਰਾੜ, VPO ਜੀਦਾ, ਡਿਸਟ੍ਰਿਕਟ ਬਠਿੰਡਾ ਤੋਂ। ਅਤੇ ਨਾਲ ਹੀ ਪਹੁੰਚੇ ਨੇ ਜੀ ਮੇਰੇ ਕੋਲ, ਦੇਖੀਏ ਜੀ ਕੌਣ ਨੇ, ਇਹ ਨੇ ਜੀ ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨਿਆ ਮਸਕੀਨ, ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਖੁਰਾਨਾ। ਅਤੇ ਕਹਿੰਦੇ ਜੀ ਅਸੀਂ ਵੀ ਜੁੜ ਗਏ ਅਤੇ ਗੁੱਡੀ ਦੇ, ਪਤਾ ਨਹੀਂ ਮੈਨੂੰ ਕੋਈ ਬੜਾ ਪਿਆਰਾ ਜਿਹਾ ਸੁਨੇਹਾ ਇਹਨਾਂ ਨੇ ਲਿਖਿਆ, ਅਤੇ ਸੋਰੀ ਜੀ ਤੁਹਾਡਾ ਸੁਨੇਹਾ ਮੇਰੀ ਸਮਝ ਨਹੀਂ ਆਇਆ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਮੈਂ ਵਜਾਊਂਗੀ। ਅਤੇ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਇਹਨਾਂ ਦਾ ਨਾਮ ਮੈਂ ਪੜ੍ਹ ਚੁੱਕੀ ਹਾਂ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਨਿਧਾਨ ਖੁਰਾਨਾ। ਅਤੇ ਦੋਸਤੋ ਜਲਦਬਾਜ਼ੀ ਦੇ ਵਿੱਚ ਕਈ ਵਾਰ ਤੁਸੀਂ ਵੀ ਡਬਲ ਮੈਸੇਜ ਭੇਜ ਦਿੰਦੇ ਹੋ, ਅਤੇ ਕਈ ਵਾਰ ਹੋ ਸਕਦਾ ਮੈਂ ਕਿਸੇ ਦਾ ਨਾਂ ਡਬਲ ਪੜ੍ਹਦਾ ਅਤੇ ਕਿਸੇ ਦਾ ਰਹਿ ਜਾਵੇ, ਅਤੇ ਮਾਫ਼ ਮੈਨੂੰ ਸਾਰੇ ਹੀ ਕਰ ਦਿਓ, ਠੀਕ ਹੈ। ਅਤੇ ਅੱਗੇ ਸਤਿ ਸ਼੍ਰੀ ਅਕਾਲ ਦੇ ਨਾਲ ਪਹੁੰਚੇ ਨੇ ਜੀ ਸਤੀਸ਼ ਅਨੇਜਾ ਚੰਡੀਗੜ੍ਹ ਤੋਂ, ਉਹਨਾਂ ਦੇ ਨਾਲ ਨੇ ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ, ਮਾਸਟਰ ਡੇਵਿਸ। ਅਤੇ ਅੱਗੇ ਪਹੁੰਚੇ ਨੇ ਜੀ ਪਿੰਡ ਤੇ ਡਾਕਖਾਨਾ ਲੋਗਰ ਠਾਕਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਰਵਨ ਸਿੰਘ ਗਿੱਲ, ਦਲਜੀਤ ਸਿੰਘ ਗਿੱਲ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆ ਵਾਲੀ ਤੋਂ, ਅਤੇ ਨਾਲ ਹੀ ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ ਨੈਸ਼ਨਲ ਕਲੋਨੀ ਬਠਿੰਡਾ ਤੋਂ ਪਹੁੰਚ ਗਏ ਨੇ ਜੀ। ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਇਹ ਸਾਰੇ ਕਹਿ ਰਹੇ ਕਿ ਜਿਹੜਾ ਗੀਤ ਤੁਸੀਂ ਸੁਣਵਾ ਦਿਓ। ਅਤੇ ਗੀਤ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ, ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ 'ਤੇ ਇਹ ਖੂਬਸੂਰਤ ਜਿਹਾ ਗੀਤ, ਜਿਸ ਦੀ ਫਰਮਾਇਸ਼ ਇਹਨਾਂ ਸਾਰਿਆਂ ਨੇ ਅਤੇ ਨਾਲ ਹੀ ਜਗਦੀਸ਼ ਰਾਏ ਗਰਗ ਜੀ ਨੇ ਕੀਤੀ। ਆਓ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ ਅਤੇ ਵਾਪਸ ਆਉਂਦੇ ਹਾਂ ਥੋੜ੍ਹੀ ਦੇਰ ਦੇ ਵਿੱਚ ਤੁਹਾਡੇ ਕੋਲ।

ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਲਗਾਤਾਰ ਸਭ ਆਪਣੀ ਹਾਜ਼ਰੀ ਲਵਾ ਰਹੇ ਨੇ। ਇਹ ਨੇ ਜੀ ਆਲਮਪੁਰਾ ਬਸਤੀ ਬਠਿੰਡਾ ਤੋਂ ਵਿਸ਼ਨੂੰ ਜੋਗੀ ਮਸਤਾਨਾ ਪਰਿਵਾਰ ਤੇ ਦੋਸਤ ਵੀ ਇਹਨਾਂ ਦੇ, ਰਮਨ ਮਸਤਾਨਾ, ਛਮ ਛਮ ਮਸਤਾਨਾ, ਵੇਦ ਪ੍ਰਕਾਸ਼ ਤੇ ਝੁਮਰੂ ਬਾਬਾ ਤੇ ਸਾਰੇ ਸਾਡੇ FM ਪਰਿਵਾਰ ਨੂੰ ਇਹ ਨਮਸਕਾਰ ਕਰ ਰਹੇ ਨੇ ਤੇ ਤੁਹਾਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਨਮਸਕਾਰ। ਉਸ ਤੋਂ ਇਲਾਵਾ ਪਹੁੰਚੇ ਨੇ ਜੀ ਬਿਹਾਰੀ ਕਲੋਨੀ ਤੋਂ, ਦਿੱਲੀ ਤੋਂ ਤੁਲਸੀ ਮਸਕੀਨ, ਚੇਤਨਿਆ ਮਸਕੀਨ, ਆਸ਼ੀਸ਼ ਰਾਜਾ ਤੇ ਅੱਗੇ ਪਹੁੰਚੇ ਨੇ ਜੀ ਚਰਨਜੀਤ ਸਿੰਘ ਜੱਸਲ, ਚਰਨਜੀਤ ਜੱਸਲ, ਅਰਸ਼ਵੀਰ ਜੱਸਲ, ਮੌੜ ਮੰਡੀ ਗੇਟ ਵਾਲੀ ਗਲੀ ਤੋਂ ਪਹੁੰਚੇ ਨੇ ਤੇ ਨਾਲ ਹੀ ਸਤਿ ਸ਼੍ਰੀ ਅਕਾਲ ਦੇ ਨਾਲ ਪਹੁੰਚੇ ਨੇ ਬਲਵਿੰਦਰ ਸਰਾਂ, ਗੁਣਤਾਸ, ਰਮਨਦੀਪ, ਮਨਿੰਦਰ ਸਰਾਂ, ਪਿੰਡ ਮੋਰਜਨ ਸਿੱਖਾਂ ਹਨੁਮਾਨਗੜ੍ਹ ਤੋਂ ਕੋਈ ਵੀ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ, ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਇੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ, ਜੀਤ ਸਿੰਘ ਘੁੜਿਆਣਾ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੁਮਾਨਗੜ੍ਹ ਤੋਂ, ਕੁਲਵੰਤ ਗਿੱਲ ਮਲੋਟ ਤੋਂ ਤੇ ਇਸ ਦੇ ਨਾਲ ਹੀ ਪਹੁੰਚੇ ਨੇ ਸੀਵੀਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿੱਲ ਪੱਤੀ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਤੇ ਮੀਤਾ ਸਿੱਧੂ। ਤੇ ਸਰੋਤਿਓ ਮੈਨੂੰ ਨਾ ਤੁਸੀਂ ਕਨਫਿਊਜ਼ ਨਾ ਕਰੋ, ਡਬਲ ਡਬਲ ਤੁਸੀਂ ਲੈਟਰ ਪਲੀਜ਼ ਨਾ ਭੇਜੋ ਕਿਉਂਕਿ ਸਾਰਿਆਂ ਦੇ ਨਾਮ ਮੈਂ ਕੋਸ਼ਿਸ਼ ਕਰ ਰਹੀ ਹਾਂ ਸ਼ਾਮਿਲ ਕਰ ਲਵਾਂ। ਤੇ ਅੱਗੇ ਮੈਨੂੰ ਕਹਿ ਰਹੇ ਨੇ ਜੀ ਬਿਹਾਰੀ ਕਲੋਨੀ ਤੋਂ, ਹੁਣ ਦੇਖੋ ਜੀ ਮਸਕੀਨ ਪਰਿਵਾਰ ਤੁਹਾਡਾ ਨਾ ਕਿੰਨੀ ਵਾਰੀ ਨਾਂ ਸ਼ਾਮਿਲ ਹੋ ਗਿਆ ਤੇ ਤੁਸੀਂ ਪਲੀਜ਼ ਰਿਪੀਟ ਨਾ ਕਰੋ। ਤੇ ਅੱਗੇ ਪਹੁੰਚੇ ਨੇ ਜੀ ਸੁਰੀਲੀ ਦੁਪਹਿਰ ਪਿੰਡ ਮੂਲਿਆਂਵਾਲੀ ਤੋਂ ਜ਼ਿਲ੍ਹਾ ਫਾਜ਼ਿਲਕਾ ਤੋਂ ਪਿਆਰ ਭਰੀ ਨਮਸਕਾਰ ਦੇ ਨਾਲ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਇਹ ਸਾਰੇ ਸੁਰੀਲੀ ਦੁਪਹਿਰ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ। ਤੇ ਅੱਗੇ ਕਹਿੰਦੇ ਨੇ ਜੀ ਕੋਈ ਵੀ ਗੀਤ ਤੁਸੀਂ ਸੁਣਾਓ, ਕੌਣ ਕਹਿੰਦੇ ਨੇ? ਇਹ ਕਹਿੰਦੇ ਨੇ ਜੀ ਮਲਕੀਤ ਸਿੰਘ ਗੋਨਿਆਣਾ ਮੰਡੀ ਤੋਂ, ਸੁਰਜੀਤ ਸਿੰਘ ਖਿਆਲੀ ਵਾਲੇ ਤੋਂ, ਰੁਲਦੂ ਸਿੰਘ ਪਿੰਡ ਸੀਵੀਆਂ, ਨਿਹਾਲ ਸਿੰਘ ਗੋਨਿਆਣਾ ਖੁਰਦ ਤੋਂ ਤੇ ਨਾਲ ਹੀ ਗੁਰਮੇਲ ਸਿੰਘ, ਪ੍ਰੀਤਮ ਸਿੰਘ, ਸਮਰਜੀਤ ਸਿੰਘ ਪਿੰਡ ਸ਼ੇਰਪੁਰ ਸੋਡੀਆਂ ਨੇੜੇ ਧੂਰੀ, ਜ਼ਿਲ੍ਹਾ ਸੰਗਰੂਰ, ਗੀਤ ਸੁਣਾ ਦਿਓ। ਇਹ ਕਹਿੰਦੇ ਜੀ ਬਿਲਕੁਲ ਗੀਤ ਸੁਣਾਵਾਂਗੇ ਜੀ, ਤੁਹਾਡੇ ਸਾਰਿਆਂ ਦੀ ਹਾਜ਼ਰੀ ਵੀ ਲੱਗ ਰਹੀ ਹੈ ਜੀ। ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਾਗੜੀਆ, ਯੋਗੇਸ਼ ਬਾਗੜੀਆ, ਓਮ ਬਾਗੜੀਆ, ਬੇਬੀ ਗਰੀਮਾ ਬਾਗੜੀਆ, ਰਜਤ ਤੇ ਮਨੀਸ਼ ਚੌਧਰੀ ਜੀ ਪਹੁੰਚੇ ਨੇ। ਉਸ ਤੋਂ ਇਲਾਵਾ ਗਾਂਵ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਤੇ ਮਨੀਸ਼ ਸਹਾਰਨ, ਗਾਂਵ ਦੌਲਤਪੁਰਾ ਬੋਰ ਤੋਂ ਅਜੇ ਗੁਦਾਰਾ ਤੇ ਰੇਨੁਕਾ। ਦੇਖੋ ਜੀ ਮੇਰੇ ਤਾਂ ਗਲੇ 'ਚ ਵੀ ਹੋਣ ਲੱਗ ਗਈ ਤੁਹਾਡੇ ਨਾਂ ਪੜ੍ਹ ਕੇ। ਕੋਸ਼ਿਸ਼ ਮੇਰੀ ਹੈ ਮੈਂ ਤੁਹਾਡੇ ਸਾਰਿਆਂ ਦੇ ਨਾਂ ਸ਼ਾਮਿਲ ਕਰਾਂ ਤੇ ਸੁਣੋ ਤੁਸੀਂ ਇਹ ਗੀਤ ਤੇ ਕੋਸ਼ਿਸ਼ ਕਰਦੇ ਹਾਂ ਬਾਕੀ ਸਾਰਿਆਂ ਦੇ ਨਾਂ ਵੀ ਸ਼ਾਮਿਲ ਕੀਤੇ ਜਾਣ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ। ਗੀਤ ਹੈ ਜੀ ਅਮਨ ਹਯਾਰ, ਮਾਫ਼ ਕਰਨਾ, ਅਮਨ ਹਾਇਰ ਤੇ ਗਿੱਪੀ ਗਰੇਵਾਲ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਬੜਾ ਹੀ ਸੋਹਣਾ ਹੈ। ਤੁਹਾਡੇ ਸਾਰਿਆਂ ਦੀ ਫਰਮਾਇਸ਼ 'ਤੇ ਗੀਤ ਮੈਂ ਵਜਾ ਰਹੀ ਹਾਂ ਜੀ।

ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਅੱਗੇ ਪਹੁੰਚ ਗਏ ਨੇ ਜੀ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਈਨਾ ਸ਼ਰਮਾ, ਨਿਵਾਨ ਸ਼ਰਮਾ, ਅਤੇ ਇਸ ਤੋਂ ਇਲਾਵਾ ਪਹੁੰਚੇ ਨੇ ਜੀ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ, ਅਤੇ ਪਿੰਡ ਵੜਿੰਗ ਖੇੜਾਂ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਵੜਿੰਗ, ਅਤੇ ਪਿੰਡ ਬਜੀਦਪੁਰ ਭੋਮਾ ਤੋਂ ਬਲਜੀਤ ਸਿੰਘ ਜੀ ਪਹੁੰਚੇ ਨੇ, ਅਤੇ ਨਾਲ ਹੀ ਅੱਗੇ ਪਹੁੰਚੇ ਨੇ ਗੁਰਮੇਲ ਸਿੰਘ ਜੀ ਸਿਰਿਆਵਾਲਾ ਤੋਂ। ਅਤੇ ਸੁਰੀਲੀ ਦੁਪਹਿਰ

0: ਪਿੰਡ ਫੁੱਲੋ ਮੇਠੀ ਤੋਂ ਰਾਮ ਸਿੰਘ ਟੇਲਰ, ਲਛਮਣ ਸਿੰਘ ਟੇਲਰ, ਕੁਲਜਿੰਦਰ ਸਿੰਘ ਪੋਤਰਾ, ਇਹਨਾਂ ਦਾ ਗੁਣਤਾਜ ਵੀਰ ਸਿੰਘ, ਇਹਨਾਂ ਸਾਰਿਆਂ ਦੇ ਨਾਂ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਮੈਨੂੰ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ, ਧੰਨਵਾਦ, ਰੱਬ ਰਾਖਾ।
1: ਸੁਰੀਲੀ ਦੁਪਹਿਰ
0: ਆਕਾਸ਼ਵਾਣੀ FM ਬਠਿੰਡਾ ਤੇ ਸਮਾਂ ਇਸ ਵੇਲੇ 2:59 ਤੇ 50 ਸਕਿੰਟ ਦਾ, ਠੀਕ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਸੁਣਦੇ ਅਗਲੇ ਪ੍ਰਸਾਰਣ ਵਿਵਿਧ ਭਾਰਤੀ ਮੁੰਬਈ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 5:25 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਜਿਸ ਦੇ ਅੰਤਰਗਤ ਤੁਸੀਂ ਸੁਣੋਗੇ ਸਾਡਾ ਸਿਲਸਿਲਾ ਪਿੰਡਾਂ ਵਾਲੇ।

0: ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਹਾਜ਼ਰ ਹਾਂ ਜੀ। ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਇਸ ਦੇ ਅੰਤਰਗਤ ਅੱਜ ਤੁਹਾਨੂੰ ਸੁਣਾਵਾਂਗੇ ਸਾਡਾ ਸਿਲਸਿਲਾ ਪਿੰਡਾਂ ਵਾਲੇ, ਜਿਸ ਦੇ ਤਹਿਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦੇ ਗਲੋਬਲ ਸੁਪਰ ਸਟਾਰ ਦਿਲਜੀਤ ਦੁਸਾਂਝ ਦੀ ਜ਼ਿੰਦਗੀ ਅਤੇ ਗਾਇਕੀ ਤੇ ਆਧਾਰਿਤ ਪ੍ਰੋਗਰਾਮ, ਜਿਸ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਜੀ, ਸੰਪਾਦਨ ਗੁਰਦੀਪ ਗਿੱਲ ਦਾ। ਪੇਸ਼ ਹੈ ਅੱਜ ਦਾ ਇਹ ਸਿਲਸਿਲਾ ਪਿੰਡਾਂ ਵਾਲੇ। ਤੇ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਕੁਝ ਸੰਦੇਸ਼।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
4: ਕਿਵੇਂ, ਕੀ ਗੱਲ ਹੋ ਗਈ?
3: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
4: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
3: ਨਾ, ਉਹ ਕਿਸ ਤਰ੍ਹਾਂ ਬਾਈ?
4: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
3: ਬਈ, ਇਹਦੇ ਲਈ ਕਰਨਾ ਕੀ ਪਊਗਾ?
4: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
3: ਇਹ ਤਾਂ ਬਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
5: ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 13 ਜੂਨ ਦਿਨ ਸ਼ਨੀਵਾਰ ਸ਼ਾਮ 7:45 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਇਸ ਵਾਰ ਤੁਸੀਂ ਸੁਣੋਗੇ ਫਿਲਮ ਪਰਦੇਸ ਦਾ ਭਾਗ ਦੂਸਰਾ, ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਤਾਰੀਖ 13 ਜੂਨ ਦਿਨ ਸ਼ਨੀਵਾਰ ਸ਼ਾਮ 7:45 ਤੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

0: ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ,
1: ਕਿਵੇਂ ਹੋ ਦੋਸਤੋ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਦੋਸਤੋ, ਚੜ੍ਹਦੀ ਕਲਾ ਚ ਹੀ ਰਹੋਗੇ, ਕਿਉਂਕਿ ਦੋਸਤੋ ਆਪ ਜੀ ਦਾ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਆਪ ਸਾਰੇ ਸਰੋਤਿਆਂ ਦੀ ਪਸੰਦੀਦਾ ਕੰਪੀਅਰ ਅਨਾਊਂਸਰ ਐਡੀਟਰ ਗੁਰਦੀਪ ਗਿੱਲ ਜੀ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ। ਦੋਸਤੋ ਬੜੀ ਮਿਹਨਤ ਕੀਤੀ ਹੈ ਦੋਨਾਂ ਨੇ ਸਕ੍ਰਿਪਟ ਤਿਆਰ ਕਰਨ ਦੇ ਵਿੱਚ, ਤੇ ਮੈਨੂੰ ਵੀ ਆਸ ਹੈ ਕਿ ਆਪ ਜੀ ਨੂੰ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਵੇਗਾ, ਕਿਉਂਕਿ ਦੋਸਤੋ ਇਹ ਫਨਕਾਰ ਆਪ ਸਾਰਿਆਂ ਦੇ ਵੀ ਦਿਲ ਦੇ ਨੇੜੇ ਹੈ। ਜੀ ਹਾਂ ਦੋਸਤੋ, ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਦਾ ਗਲੋਬਲ ਸੁਪਰਸਟਾਰ ਦਿਲਜੀਤ ਦੁਸਾਂਝ।

ਗਿੱਲ ਜੀ ਦੇ ਨਾਲ। ਦੋਸਤੋ, ਦਲਜੀਤ ਦੋਸਾਂਝ ਦੀ ਆਵਾਜ਼ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਹਰ ਡਿਊਟ ਨੂੰ ਇੱਕ ਮੂਵੀ ਵਾਂਗ ਫੀਲ ਕਰਵਾ ਦਿੰਦੇ ਨੇ। ਕਦੇ ਉਹ ਰੋਮਾਂਟਿਕ ਹੀਰੋ ਬਣ ਜਾਂਦੇ ਨੇ, ਕਦੇ ਪਿਓਰ ਪੰਜਾਬੀ ਜੱਟ, ਤੇ ਕਦੇ ਗਲੋਬਲ ਪੌਪ ਆਈਕੋਨ। ਇਸੇ ਲਈ ਦਲਜੀਤ ਦੇ ਡਿਊਟ ਸੌਂਗਸ ਸਿਰਫ ਸੁਣੇ ਨਹੀਂ ਜਾਂਦੇ, ਉਹ ਮਹਿਸੂਸ ਕੀਤੇ ਜਾਂਦੇ ਨੇ। ਦੋਸਤੋ, ਸਾਂਝ ਪਾਉਣ ਲੱਗੇ ਆ ਦਲਜੀਤ ਦੋਸਾਂਝ ਦੀਆਂ ਹੋਰ ਲੈਜੈਂਡਰੀ ਡਿਊਟ ਜੋੜੀਆਂ ਬਾਰੇ। ਦੋਸਤੋ, ਫਿਲਮੀ ਡਿਊਟਸ ਜਿਨ੍ਹਾਂ ਨੇ ਧੂਮ ਮਚਾਈ, ਮਹਿੰਦੀ ਵਿਦ ਸ਼ਿਪਰਾ ਗੋਇਲ, ਨੌਟੀ ਬਿੱਲੋ ਫਿਲੌਰੀ ਵਾਈਬ ਸੌਂਗ ਦੇ ਨਾਲ ਹਿੱਟ ਹੋਇਆ, ਨੈਣਾ ਕ੍ਰਿਊ ਸਾਊਂਡ ਟਰੈਕ ਨੇ ਇਸ ਨੂੰ ਰਿਲੀਜ਼ ਕੀਤਾ ਸੀ, ਚੋਲੀ ਕੇ ਪੀਛੇ। ਇਹ ਦੋਸਤੋ ਰਿਕ੍ਰੀਏਟਡ ਵਰਜ਼ਨ ਸੀ।

ਦੋਸਤੋ ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਆਪਣਾ ਪਸੰਦੀਦਾ ਰੇਡੀਓ ਸਟੇਸ਼ਨ ਆਕਾਸ਼ਵਾਣੀ FM ਬਠਿੰਡਾ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ

2010 2012 ਦੇ ਦੌਰ ਵਿਚ ਇਹ ਡੀਓ ਯੂਥ ਦਾ ਕਰੇਜ ਸੀ। ਹਨੀ ਸਿੰਘ ਦੇ ਬੀਟਸ ਅਤੇ ਦਿਲਜੀਤ ਦੀ ਆਵਾਜ਼ ਨੇ ਕਲੱਬਸ ਤੋਂ ਵੈਡਿੰਗਸ ਤੱਕ ਧਮਾਲ ਮਚਾਈ। ਸੁਪਰ ਹਿੱਟ ਸੌਂਗਸ ਦਾ ਜ਼ਿਕਰ ਕਰਨ ਲੱਗੇ ਆ, ਗੋਲੀਆਂ, ਰਿਹਾਨਾ, ਬਿਊਟੀਫੁਲ ਬਿੱਲੋ ਤੇ 15 ਸਾਲ। ਦੋਸਤੋ, ਖਾਸ ਕਰਕੇ ਲੱਕ 28 ਕੁੜੀ ਦਾ ਨੇ ਦਿਲਜੀਤ ਨੂੰ ਇੰਟਰਨੈਸ਼ਨਲ ਪੰਜਾਬੀ ਆਡੀਅੰਸ ਤੱਕ ਪਹੁੰਚਾਇਆ।

ਦਲਜੀਤ ਦਾ ਗੁਰਦਾਸ ਮਾਨ ਸਾਹਿਬ ਜੀ ਦੇ ਨਾਲ ਰੂਹਾਨੀ ਮਿਲਾਪ। ਜਦੋਂ ਪੰਜਾਬ ਦੇ ਲਿਵਿੰਗ ਲੈਜੈਂਡ ਗੁਰਦਾਸ ਮਾਨ ਨਾਲ ਦਲਜੀਤ ਨੇ ਕੀ ਬਣੂ ਦੁਨੀਆਂ ਦਾ ਗਾਇਆ ਤਾਂ ਇਹ ਸਿਰਫ ਡਿਊਟ ਨਹੀਂ ਸੀ, ਇਹ ਦੋ ਪੀੜ੍ਹੀਆਂ ਦਾ ਮਿਲਾਪ ਸੀ। ਦੋਸਤੋ ਇਹ ਕੋਕ ਸਟੂਡੀਓ ਪਰਫਾਰਮੈਂਸ ਅੱਜ ਵੀ ਮਾਸਟਰਪੀਸ ਮੰਨੀ ਜਾਂਦੀ ਹੈ।

ਦੋਸਤੋ ਗੱਲ ਕਰਾਂਗੇ ਬਾਦਸ਼ਾਹ ਨਾਲ ਅਰਬਨ ਪੰਜਾਬੀ ਬਲਾਸਟ ਦੀ। ਦਿਲਜੀਤ ਅਤੇ ਬਾਦਸ਼ਾਹ ਦੀ ਕੈਮਿਸਟਰੀ ਨੇ ਪੰਜਾਬੀ ਪੌਪ ਨੂੰ ਇੱਕ ਨਵਾਂ ਲੈਵਲ ਦਿੱਤਾ। ਬਿਗੇਸਟ ਹਿੱਟ ਸੀ ਦੋਸਤੋ ਪ੍ਰੋਪਰ ਪਟੋਲਾ। ਇਹ ਗੀਤ ਪਹਿਲਾ ਪੰਜਾਬੀ ਟਰੈਕ ਬਣਿਆ ਜੋ ਵੀਵੋ ਤੇ ਲਾਂਚ ਹੋਇਆ ਅਤੇ ਗਲੋਬਲ ਪੰਜਾਬੀ ਐਂਥਮ ਬਣ ਗਿਆ। ਦੋਸਤੋ ਹਿਸਟੋਰਿਕ ਕਲੈਬੋਰੇਸ਼ਨ ਈਡੀ ਸ਼ੀਰੈਨ ਨਾਲ। 2024 ਵਿੱਚ ਜਦੋਂ ਈਡੀ ਸ਼ੀਰੈਨ ਨੇ ਮੁੰਬਈ ਕੰਸਰਟਸ ਵਿੱਚ ਦਿਲਜੀਤ ਨਾਲ ਪੰਜਾਬੀ ਵਿੱਚ ਲਵਰ ਗਾਇਆ ਤਾਂ ਸੋਸ਼ਲ ਮੀਡੀਆ ਲਿਟਰਲੀ ਐਕਸਪਲੋਡ ਹੋ ਗਿਆ। ਦੋਸਤੋ ਇਹ ਪਹਿਲੀ ਵਾਰ ਸੀ ਜਦੋਂ ਸ਼ੀਰੈਨ ਨੇ ਪੰਜਾਬੀ ਵਿੱਚ ਪਰਫਾਰਮ ਕੀਤਾ ਲਵਰ। ਦੋਸਤੋ ਇਹ ਇੱਕ ਵਾਇਰਲ ਮੋਮੈਂਟ ਸੀ।

ਸੀਆ ਨਾਲ ਇੰਟਰਨੈਸ਼ਨਲ ਪੰਜਾਬੀ ਪੌਪ। ਜਦੋਂ ਆਸਟ੍ਰੇਲੀਅਨ ਸੁਪਰ ਸਟਾਰ ਸੀਆ ਨੇ ਪੰਜਾਬੀ ਵਿੱਚ ਗਾਇਆ ਤਾਂ ਫੈਨਸ ਹੈਰਾਨ ਹੋ ਗਏ। ਗੀਤ ਸੀ ਹੱਸ ਹੱਸ। ਇਹ ਕੋਲੈਬੋਰੇਸ਼ਨ ਪ੍ਰੂਫ ਸੀ ਕਿ ਪੰਜਾਬੀ ਮਿਊਜ਼ਿਕ ਹੁਣ ਟਰੂਲੀ ਗਲੋਬਲ ਬਣ ਚੁੱਕੀ ਹੈ।

0: ਦੋਸਤੋ, ਫੈਨਸ ਦਿਲਜੀਤ ਦੇ ਡਿਊਟਸ ਕਿਉਂ ਪਸੰਦ ਕਰਦੇ ਨੇ? ਦੋਸਤੋ, ਦਿਲਜੀਤ ਫੀਮੇਲ ਸਿੰਗਰਸ ਨੂੰ ਓਵਰ ਸ਼ੈਡੋ ਨਹੀਂ ਕਰਦੇ, ਡਿਊਟ ਨੂੰ ਇਮੋਸ਼ਨਲ ਫੀਲ ਦਿੰਦੇ ਨੇ ਤੇ ਹਰ ਕਲੈਬੋਰੇਸ਼ਨ ਨੂੰ ਇਵੈਂਟ ਬਣਾ ਦਿੰਦੇ ਨੇ। ਦੋਸਤੋ, ਦਿਲਜੀਤ ਦੁਸਾਂਝ ਦੀਆਂ ਡਿਊਟ ਜੁਗਲਬੰਦੀਆਂ ਸਿਰਫ ਸੌਂਗਸ ਨਹੀਂ ਹੁੰਦੀਆਂ, ਉਹ ਪੰਜਾਬੀ ਮਿਊਜ਼ਿਕ ਦੇ ਸੈਲੀਬ੍ਰੇਸ਼ਨਸ ਹੁੰਦੇ ਨੇ। ਕਦੇ ਹਨੀ ਸਿੰਘ ਨਾਲ ਕਲੱਬ ਫਾਇਰ, ਕਦੇ ਗੁਰਦਾਸ ਮਾਨ ਸਾਹਿਬ ਜੀ ਨਾਲ ਸੋਲਫੁਲ ਮੈਜਿਕ, ਕਦੇ ਸ਼ਿਰਨ ਨਾਲ ਗਲੋਬਲ ਹਿਸਟਰੀ। ਇਸੇ ਲਈ ਦਿਲਜੀਤ ਅੱਜ ਸਿਰਫ ਸਿੰਗਰ ਨਹੀਂ, ਪੰਜਾਬੀ ਮਿਊਜ਼ਿਕ ਦਾ ਵਰਲਡ ਵਾਈਡ ਅੰਬੈਸਡਰ ਬਣ ਚੁੱਕਿਆ ਹੈ।
1: ਬਰਮਿੰਘਮ ਸ਼ਹਿਰ ਦੇ ਵਿੱਚ ਪੰਜਾਬੀਆਂ ਦੇ ਵਿੱਚ ਐਨੀ ਗੈਸ ਕੌਣ ਆ ਸਕਦਾ? ਐਡ ਸ਼ਰੀਨ ਆ ਗਿਆ।

ਦੋਸਤੋ ਬਾਲੀਵੁੱਡ ਵਿੱਚ ਕਈ ਆਰਟਿਸਟ ਵੈਸਟਰਨ ਲੁੱਕ ਫੋਲੋ ਕਰਦੇ ਨੇ ਪਰ ਦਿਲਜੀਤ ਨੇ ਆਪਣੀ ਸਿੱਖ ਆਈਡੈਂਟੀ ਨੂੰ ਹੀ ਸਟਾਈਲ ਸਟੇਟਮੈਂਟ ਬਣਾ ਦਿੱਤਾ। ਅੱਜ ਡਿਜ਼ਾਈਨਰ ਬ੍ਰਾਂਡਸ, ਲਗਜ਼ਰੀ ਮੈਗਜ਼ੀਨਸ, ਇੰਟਰਨੈਸ਼ਨਲ ਫੈਸ਼ਨ ਸ਼ੋਅਜ਼ ਸਭ ਪੰਜਾਬੀ ਟਰਬਨ ਸਟਾਈਲ ਨੂੰ ਐਡਮਾਇਰ ਕਰਦੇ ਨੇ। ਕਈ ਫੈਨਸ ਤਾਂ ਕਹਿੰਦੇ ਨੇ ਦਿਲਜੀਤ ਮੇਡ ਟਰਬਨ ਕੂਲ ਗਲੋਬਲੀ।

0: ਦੋਸਤੋ ਸੋਸ਼ਲ ਮੀਡੀਆ ਦਾ ਸਭ ਤੋਂ ਫਨੀ ਸੁਪਰਸਟਾਰ ਵੀ ਦਿਲਜੀਤ ਨੂੰ ਆਖਿਆ ਜਾ ਸਕਦਾ ਹੈ। ਇੰਸਟਾਗ੍ਰਾਮ ਤੇ ਦਿਲਜੀਤ ਦਾ ਹਿਊਮਰ ਲੈਜੈਂਡਰੀ ਹੈ। ਉਹਨਾਂ ਦੇ ਕਿਚਨ ਵੀਡੀਓਜ਼, ਇੰਗਲਿਸ਼ ਬੋਲਣ ਦਾ ਸਟਾਈਲ ਅਤੇ ਫਨੀ ਰਿਐਕਸ਼ਨਸ ਵਾਇਰਲ ਹੋ ਜਾਂਦੇ ਨੇ। ਦੋਸਤੋ ਦਿਲਜੀਤ ਨੂੰ ਪੰਜਾਬੀ ਫੂਡ ਨਾਲ ਵੀ ਬਹੁਤ ਪਿਆਰ ਹੈ। ਮੱਖਣ, ਲੱਸੀ, ਪਰੌਂਠੇ, ਦਾਲ, ਚਾਹ, ਉਹ ਅਕਸਰ ਫੂਡ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਨੇ। ਫੈਨਸ ਕਹਿੰਦੇ ਨੇ ਕਿ ਦਿਲਜੀਤ ਦਾ ਕੁਕਿੰਗ ਸ਼ੋ ਵੀ ਹਿੱਟ ਹੋ ਸਕਦਾ ਹੈ।
1: Guys, I'm so sorry about Saturday, Sunday. ਮੈਂ ਚੀਟ ਪਰ ਥਾ। ਆਜ ਹਮ ਵਾਪਿਸ ਆ ਗਏ ਹੈਂ ਔਰ ਯੇ ਦੇਖੀਏ ਕਿਆ ਖੂਬ ਚੀਜ਼ੇ ਹਮਾਰੇ ਪਾਸ ਪੜੀ ਹੈ। ਯੇ ਲਾਂਬੀ ਲਾਂਬੀ ਮਿਰਚੇ ਪੜੀ ਹੈ ਔਰ ਆਜ ਹਮ ਬਨਾਨੇ ਜਾ ਰਹੇ ਹੈਂ ਮੂੰਗ ਦਾਲ ਕੋਫਤਾ ਕਰੀ। ਕਭੀ ਸੁਨੀ ਹੈ? ਨਹੀਂ ਸੁਨੀ ਹੈ? ਹਮ ਆਪਕੋ ਬਤਾਤੇ ਹੈਂ ਕੈਸੇ ਬਨਾਨੀ ਹੈ। ਯੇ ਮੈਨੇ ਆਧਾ ਘੰਟਾ ਭਿਓ ਕੇ H2O ਮੇਂ ਇਸਕੋ ਸੁਕਾ ਲਿਆ ਹੈ ਔਰ ਅਬ ਹਮ ਇਸਮੇਂ ਮਿਕਸੀ ਮੇਂ ਡਾਲ ਕੇ, ਸ਼ਾਇਦ ਇਸਕੋ ਮਿਕਸੀ ਹੀ ਕਹਤੇ ਹੈਂ, ਸੋ ਅਬ ਹਮ ਇਸਕੋ ਇਸਮੇਂ ਡਾਲ ਕੇ ਚਰਰ ਪਰ ਕਰ ਲੇਂਗੇ। ਲਾਂਬੀ ਲਾਂਬੀ ਮਿਰਚੋ ਕੋ ਆਪਨੇ ਕਾਟ ਲੈਣਾ ਹੈ ਲਾਂਬੇ ਲਾਂਬੇ ਤਰੀਕੇ ਸੇ। ਲੰਬੀ ਲੰਬੀ ਮਿਰਚੇ ਕਾਟ ਲੋ ਸਜਨਾ, ਲੰਬੇ ਲੰਬੇ ਤਰੀਕੇ ਸੇ। ਲੋ ਜੀ, ਲੋ ਦੋ ਲੰਬੀਆਂ ਮਿਰਚਾਂ ਇਸਮੇਂ ਸਿੱਟ ਕੇ ਆਪਨੇ ਇਸਕੋ ਵੀ ਚਰਰ ਕਰਨਾ ਹੈ।
2: ਟਾਕ ਓ ਕ੍ਰਿਸ਼ਨਾ, ਓ ਹੋ ਸੋਰੀ ਸੋਰੀ,
1: ਉਹ ਤੇਰੀ ਇਹਦਾ ਜ਼ਿਆਦਾ ਨਹੀਂ ਉਹ ਕੜਾ ਬਣਾ ਦੇਣਾ, ਇਹਨੂੰ ਥੋੜ੍ਹਾ ਜਿਹਾ ਕਰਨਾ। ਯੇ ਤੋ ਉੱਪਰ ਹੀ ਕਾਠੀ ਹੋ ਗਈ ਹੈ ਮੇਰਾ, ਇਸਕੋ ਉੱਪਰ ਸੇ ਧੱਫੇ ਧੱਫੇ ਵੀ ਮਾਰੋ, ਧੱਫੇ ਮਾਰਨੇ ਕੇ ਬਾਅਦ ਇਸਕੋ ਫਿਰ ਇਸਮੇਂ ਡਾਲ ਦੋ।
2: ਜੀ ਹਾਂ, ਹਮਨੇ ਇਸਕੋ ਕਾਟ ਲਿਆ ਹੈ ਬਾਹਰ। ਕਿਆ ਨਾਮ ਥਾ ਇਸ ਦਾਲ ਕਾ? ਓਹ, ਬਣਾਉਣ ਵਾਲੇ ਭੁੱਲ ਗਏ ਹੈ, ਇਹ ਮੂੰਗ। ਹਾਂ, ਮੂੰਗ ਦਾਲ ਕੋ ਹਮਨੇ ਝਰਰ ਕਰਕੇ ਬਾਹਰ ਨਿਕਾਲ ਲਿਆ ਔਰ ਹਮਾਰੇ ਪਾਸ ਪੜੀ ਹੈ ਪਾਲਕ। ਹਮਨੇ ਪਾਲਕ ਕੋ ਇਸਮੇਂ ਸੀਟ ਦੇਣਾ ਹੈ, ਯੇ ਹਮਨੇ ਚਮਚੇ ਸੇ ਪੂਰੀ ਨਿਕਾਲ ਕੇ ਸੀਟਨੀ ਹੈ। ਅਭੀ ਮੈਂ ਸੀਟ ਕੇ ਦੁਬਾਰਾ ਵੀਡੀਓ ਬਣਾਤਾ ਹੂੰ। ਇਸੀ ਕੇ ਸਾਥ ਇਸਮੇਂ ਆਪਨੇ ਨਮਕ ਵੀ ਮਿਲਾ ਦੇਣਾ ਹੈ, ਬਾਪ ਕੀ ਸਵਾਦ ਕੇ ਅਨੁਸਾਰ। ਆਪਕੋ ਕਿਆ ਲਗਤਾ ਹੈ, ਇਤਨਾ ਅੱਛਾ ਹੈ? ਅੱਛਾ ਹੈ। ਉਸਕੇ ਬਾਅਦ ਆਪਨੇ ਇਸਮੇਂ ਮਿਲਾਨਾ ਹੈ ਮੀਠਾ ਸੋਡਾ, ਇਸਕਾ ਨਾਮ ਹੀ ਮੀਠਾ ਹੈ। ਕੰਮ ਮਹਾਰਾਜ ਇਹ ਬਹੁਤ ਤਕੜੇ ਕਰ ਦਿੰਦਾ ਹੈ, ਓਵਰਫਲੋ ਵੀ ਕਰ ਸਕਤਾ ਹੈ, ਤੋ ਆਪਨੇ ਨਾ ਇਸਕੋ ਬਹੁਤ ਧਿਆਨ ਸੇ ਡਾਲਨਾ ਹੈ। ਇਹਨਾਂ ਹੀ ਠੀਕ ਹੈ, ਇਹਦੂ ਵੀ ਥੋੜ੍ਹਾ ਘੱਟ ਕਰ ਲਓ ਮਹਾਰਾਜ, ਇਹ ਓਵਰਫਲੋ ਕਰ ਸਕਦਾ ਕੰਮ। ਯਾਰ ਥੋੜ੍ਹੀ ਮਾਤਰਾ ਮੈਂ ਡਾਲਾ ਜਾਏ ਤੋ ਬਹੁਤ ਅੱਛਾ ਹੈ, ਅਗਰ ਜ਼ਿਆਦਾ ਮਾਤਰਾ ਮੈਂ ਡਲ ਜਾਤਾ ਹੈ ਤੋ ਫਿਰ ਵੀ ਬਹੁਤ ਅੱਛਾ ਹੈ। ਕੁਛ ਚੀਜ਼ਾਂ ਠੀਕ ਵੀ ਕਰ ਦਿੱਤਾ ਹੈ ਅਗਰ ਆਪਕੇ ਅੰਦਰ ਗੜਬੜ ਹੈ ਤੋ, ਲੇਕਿਨ ਆਪ ਇਸਕੋ ਬੜਾ ਧਿਆਨ ਸੇ ਯੂਜ਼ ਕਰੇਂ। ਇਸਕਾ ਨਾਮ ਹੀ ਮੀਠਾ ਸੋਡਾ ਹੈ, ਸ਼ਰਾਰਤੀ ਬਹੁਤ ਹੈ। ਥੋੜ੍ਹਾ ਸਾ ਚਾਕਰ ਚੱਲ ਗਿਆ ਹੈ, ਮੈਨੇ ਆਪਕੋ ਬੋਲਾ ਥਾ ਦਾਲ ਕੋ ਘੱਟ ਕਰਨਾ ਹੈ, ਐਸੇ ਚਰਰ ਮੈਨੇ ਥੋੜ੍ਹਾ ਜ਼ਿਆਦਾ ਕਰ ਲਿਆ, ਵੀ ਇਹ ਥੋੜ੍ਹੀ ਪਤਲੀ ਹੋ ਗਈ ਹੈ, ਵੈਸੇ ਤੋ ਐਸੇ ਸੀਟੂੰਗਾ ਇਸਕੋ ਤਬ ਵੀ ਬਣੇਗਾ, ਲੇਕਿਨ ਮੈਨੇ ਥੋੜ੍ਹਾ ਸਾ ਬੇਸਨ ਲਗਾ ਲਿਆ ਇਸਮੇਂ, ਤੋ ਇਹ ਐਸੀ ਇੱਕ ਕੋਫਤਾ ਐਸਾ ਇੱਕ ਬਣ ਗਿਆ ਹੈ। ਲੇਕਿਨ ਇਸਕੋ ਪਹਿਲੇ ਟਰਾਈ ਕਰਤੇ ਹੈ, ਅਗਰ ਇਹ ਨਹੀਂ ਬਣਾ ਫਿਰ ਇਸਕੋ ਵੀ ਟਰਾਈ ਕਰ ਲੇਂਗੇ, ਸੋ ਲੈਟਸ ਟਰਾਈ। ਸੋ ਮੈਨੇ ਵਰਜਨ ਆਇਲ ਡਾਲ ਦਿਆ ਹੈ ਇਧਰ ਔਰ ਲੈਟਸ ਟਰਾਈ। ਮੇਰੇ ਕੋਫਤੇ ਗਾਇਸ, ਹਮ ਇਸਕੋ ਡੀਪ ਫਰਾਈ ਨਹੀਂ ਕਰ ਰਹੇ ਹੈ, ਜਸਟ ਥੋੜਾ ਸਾ ਐਸੇ ਕੀ ਕਹਿੰਦੇ ਹੁੰਦੇ ਸ਼ੈਲੋ ਫਰਾਈ ਕਰ ਰਹੇ ਹੈ, ਤੋ ਲੈਟਸ ਸੀ ਵਟ ਹੈਪਨ। ਮੇਰਾ ਵੀ ਪਹਿਲਾ ਤਜਰਬਾ ਹੈ, ਕੁਛ ਵੀ ਹੋ ਸਕਤਾ ਹੈ। ਔਰ ਯੇ ਤੋ ਕਾਮਯਾਬ ਹੋ ਗਿਆ ਹੈ, ਓਹੋ ਕਹਾਂ ਭਾਗ ਰਹਾ ਹੈ, ਓਹੋ ਬਹੁਤ ਭਾਗ ਰਹਾ ਹੈ ਆਪਕਾ ਕੋਫਤਾ, ਤੋ ਹਮ ਇਸਕੋ ਥੋੜਾ ਥੋੜਾ ਫਿਰ ਬੇਸਣ ਲਗਾ ਹੀ ਲੇਤੇ ਹੈ। ਓ ਮਾਈ ਗੋਡ, ਯੇ ਤੋ ਕਾਮਯਾਬ ਹੋ ਗਿਆ ਹੈ, ਤਜੁਰਬਾ ਕਾਮਯਾਬ, ਪਹਿਲਾ ਸਫਲ ਕੋਫਤਾ ਪਲੇਟ ਮੇਂ ਨਿਕਾਲਤੇ ਹੋਏ ਔਰ ਇਸੀ ਕੇ ਬਾਅਦ ਬਾਕੀ ਕੋਫਤੋਂ ਕੋ ਵੀ ਹਮ ਥੋੜਾ ਜਿਹਾ ਲਗਾ ਕੇ ਫਿਰ ਇਸਮੇਂ ਚੱਕ ਦਿੱਤੇ ਹੈਂ ਫਾਟਾ। ਮੈਨੇ ਇਹ ਇੱਕ ਡੇਢ ਚਮਚ ਹੀ ਡਾਲਾ, ਜ਼ਿਆਦਾ ਤੇਲ ਨਹੀਂ ਡਾਲਾ, ਇਸਕੋ ਡੀਪ ਫਰਾਈ ਨਹੀਂ ਕਰ ਰਹੇ ਹੈ, ਇਹ ਬਿਨਾ ਫਰਾਈ ਕੇ ਕੋਫਤੇ ਬਣ ਰਹੇ ਹੈ, ਇਹ ਬਹੁਤ ਹੈਲਦੀ ਹੈ। ਜੀ ਹਾਂ, ਦਾਲ ਕੋ ਬਹੁਤ ਪਤਲਾ ਕਰਨੇ ਕੇ ਚਾਕਰ ਮੇਂ ਹਮਨੇ ਥੋੜ੍ਹੀ ਜਿਹੀ ਗਲਤੀ ਕਰ ਲਈ ਹੈ, ਪਰ ਕੋਈ ਐਸੀ ਬਾਤ ਨਹੀਂ ਹੈ। ਉਹ ਆ ਜਾ ਮੇਰੇ ਵੀਰ, ਉਹ ਚੰਨ ਮੇਰੇ ਮੱਖਣਾ, ਚੰਨ ਮੇਰੇ ਮੱਖਣਾ ਕੇ ਕੋਫਤਾ ਚੱਕ ਕੇ ਫਰਾਈ ਪੈਨ ਚ ਰੱਖਣਾ, ਕਿ ਚੰਨ ਮੇਰੇ ਮੱਖਣਾ, ਤੇਰੀ ਉਹ ਭਾਣ ਨੂੰ ਆ ਜਾ, ਚੰਨ ਮੇਰੇ ਮੱਖਣਾ। ਥੋੜ੍ਹੀ ਜਿਹੀ ਗਲਤੀ ਹੋਈ ਗਾਇਸ, ਦਾਲ ਥੋੜ੍ਹੀ ਜਿਹੀ ਪਤਲੀ ਹੋ ਗਈ, ਇਹਨੂੰ ਯਾਰ ਮੈਂ ਹੱਥ ਨਾਲ ਹੀ ਚੱਕਦਾ ਯਾਰ, ਏਦਾਂ ਲੋਟ ਨਹੀਂ ਆਉਂਦੇ। ਆ ਦੇ, ਆ ਜਾ ਕਾਕਾ, ਜੇ ਦਾਲ ਥੋੜ੍ਹੀ ਜਿਹੀ ਮੈਂ ਜ਼ਿਆਦਾ ਇਹਨੂੰ ਰੋ ਰਾ, ਇਹ ਤੋਂ ਕੋਫਤਾ ਖਿਲਰ ਗਿਆ ਹੈ ਹਮਾਰਾ ਮਾਰਾ। ਇਸ ਤਰੀਕੇ ਸੇ ਹਮ ਸਫਲ ਹੋ ਗਏ ਹੈ, ਇਹਨੂੰ ਇਸਮੇ ਰੱਖ ਦਿਆ ਹੈ। ਕਾਕਾ ਕੁਆਰੰਟਾਈਨ ਦਾ ਟਾਈਮ ਹੈ, ਇਕੱਲੇ ਇਕੱਲੇ ਰਹਿਣਾ। ਆਹ ਖੜ ਜਾ ਕਾਕਾ ਪਿੱਛੇ, ਚੇਲ ਚੇਲ ਚੇਲ, ਆਪ ਹਮ ਇਸਕੋ ਅਲੱਦ ਦੇਤੇ ਹੈ। ਚੰਨ ਮੇਰੇ ਮੱਖਣ ਆ ਕੇ ਕੋਫਤਾ, ਓ ਹੋ, ਚੱਕ ਚੱਕ ਕੇ ਰੱਖਣਾ ਕਿ ਚੰਨ ਮੇਰੇ ਮੱਖਣਾ। ਆ ਜਾ ਵੀ ਚਾਚਾ, ਯੇ ਇੱਕ ਕੋਫਤਾ ਹਮਾਰਾ ਖੇਰੂ ਖੇਰੂ ਹੋਇਆ ਹੈ, ਬਾਕੀ ਸਾਰੇ ਠੀਕ ਹੈ, ਪਿੱਛੇ ਸੇ ਤੋ ਯੇ ਵੀ ਠੀਕ ਹੈ ਮਹਾਰਾਜ, ਸੋ ਬਾਕੀਓ ਕੋ ਹਮ ਨਿਕਾਲ ਲੇਤੇ ਹੈ ਔਰ ਇੱਕ ਜੋ ਕੋਫਤਾ ਹਮਾਰਾ ਖੇਰੂ ਖੇਰੂ ਹੋ ਗਿਆ ਹੈ ਇਸਕੋ ਰਹਿਣ ਦੇਤੇ ਹੈ, ਪਰ ਯੇ ਬੜੇ ਅੱਛੇ ਲੱਗ ਰਹੇ ਹੈ।

0: ਅੱਜ ਕੈਨੇਡਾ, ਯੂਕੇ, ਆਸਟ੍ਰੇਲੀਆ, ਯੂਐਸਏ, ਯੂਰਪ, ਹਰ ਜਗ੍ਹਾ ਪੰਜਾਬੀ ਕਰਾਊਡ ਉਹਨਾਂ ਦੇ ਕੰਸਰਟਸ ਵਿੱਚ ਗੁਣਗੁਣਾਉਂਦੀ ਹੈ। ਦੋਸਤੋ, ਦਲਜੀਤ ਦੋਸਾਂਝ ਦੀ ਕਹਾਣੀ ਸਿਰਫ ਇੱਕ ਸਿੰਗਰ ਦੀ ਸਕਸੈਸ ਸਟੋਰੀ ਨਹੀਂ, ਇਹ ਉਸ ਪੰਜਾਬੀ ਮੁੰਡੇ ਦੀ ਕਹਾਣੀ ਹੈ ਜਿਸ ਨੇ ਦੁਨੀਆਂ ਨੂੰ ਦੱਸ ਦਿੱਤਾ ਕਿ ਪੰਜਾਬੀ ਭਾਸ਼ਾ ਵੀ ਗਲੋਬਲ ਲੈਂਗੁਏਜ ਬਣ ਸਕਦੀ ਹੈ। ਪਿੰਡ ਦੀਆਂ ਗਲੀਆਂ ਤੋਂ ਕੋਚੇਲਾ ਦੇ ਸਟੇਜ ਤੱਕ, ਗੁਰਦੁਆਰੇ ਦੇ ਕੀਰਤਨ ਤੋਂ ਮੈਟ ਗਾਲਾ ਦੇ ਰੈੱਡ ਕਾਰਪੇਟ ਤੱਕ। ਦੋਸਤੋ, ਇਹ ਸਫ਼ਰ ਸਿਰਫ ਦਿਲਜੀਤ ਦਾ ਨਹੀਂ, ਹਰ ਪੰਜਾਬੀ ਦਾ ਮਾਣ ਹੈ।
1: ਮੇਰੇ ਕੋ ਪਹਿਲੇ ਸੇ ਪਤਾ ਥਾ ਕਿ ਮੈਂ ਜਬ ਜਾਊਂਗਾ ਤੋ ਮੈਂ ਰਾਜਾ ਲਗਾ। ਉਸਕੇ ਬਾਅਦ ਉਹਨਾਂ ਨੇ ਬੋਲਾ, ਆਪ ਕਿਰਪਾਨ ਨਹੀਂ ਲੈ ਕੇ ਜਾ ਸਕਦੇ। ਮੈਂ, ਮੇਰੀ ਲੁੱਕ ਨਹੀਂ ਬਣੇਗੀ ਕਿਰਪਾਨ ਕੇ ਬਿਨਾ। ਕਹਿੰਦੇ ਨਹੀਂ, ਆਪ ਲੈ ਕੇ ਨਹੀਂ ਜਾ ਸਕਦੇ। ਮੈਂ ਓਕੇ। ਅਰ ਉਹਨਾਂ ਨੇ ਬੋਲਾ, ਨਿਕਲੋ ਨਿਕਲੋ, ਲੇਟ ਹੋ ਗਏ। ਤੋ ਮੈਂ ਐਸੇ ਲੈ ਕੇ ਬੈਠ ਗਿਆ ਕਿਰਪਾਨ ਗਾੜੀ ਮੇ। ਫਿਰ ਉਹਨਾਂ ਨੇ ਬੋਲਾ ਕਿ ਅਬ ਆਪ ਬਾਹਰ ਕਿਸੀ ਕੋ ਪਕੜਾ ਦੇਣਾ, ਕਾਰਪੇਟ ਪੇ ਆਪ ਕਿਰਪਾਨ ਨਹੀਂ ਲੈ ਕੇ ਜਾ ਸਕਦੇ, ਆਪ ਇਹ ਵੈਪਨ ਹੋ ਗਿਆ। ਫਿਰ ਮੈਂ ਉਤਰਾ, ਮੈਨੂੰ ਲਗਾ ਨਹੀਂ ਯਾਰ, ਅਗਰ ਕੋਈ ਮੰਗੇਗਾ ਤੋ ਦੇ ਦੂੰਗਾ, ਬੜਾ ਦਿਲ ਦੁਖੇਗਾ, ਲੇਕਿਨ ਇਹ ਮੇਰੀ ਲੁੱਕ ਹੈ। ਮੇਰੇ ਆਗੇ ਥੀ ਸ਼ਕੀਰਾ, ਸ਼ਕੀਰਾ ਕੀ ਡਰੈਸ ਪੇ ਨਾ ਵੋ ਮੈਟਲ ਲਗਾ ਹੁਆ ਥਾ ਬਹੁਤ ਸਾਰਾ, ਔਰ ਕੋਈ ਵੀ ਬਾਕੀ ਉਸਕੇ ਪੀਛੇ ਨਹੀਂ ਜਾਣਾ ਚਾਹਤਾ ਥਾ। ਸ਼ੀ ਇਜ਼ ਅ ਬਿਗ ਬਿਗ ਬਿਗ ਸਟਾਰ, ਰਾਈਟ? ਏਕ ਬੜਾ ਸਟਾਰ ਜਾ ਰਹਾ ਹੈ ਤੋ ਪੀਛੇ ਵਾਲੋਂ ਕੋ ਫੁਟੇਜ ਕਮ ਮਿਲਤੀ ਹੈ, ਤੋ ਕੋਈ

ਐਨ ਰਲ ਮਿਲ ਕੇ ਕੰਮ ਕਰਾਂਗੇ, ਟੀਮ ਵਰਕ ਹੈ, ਵਧੀਆ ਕੰਮ ਕਰਾਂਗੇ, ਸਲਹਿਤਾ ਖੱਟਾਂਗੇ। ਦੋਸਤੋ ਲੈਣਾ ਹਾਂ ਆਗਿਆ, ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤਕਨੀਕੀ ਸਹਿਯੋਗ ਤੇ ਐਡੀਟਰ ਗੁਰਦੀਪ ਗਿੱਲ ਸਾਹਿਬਾ।

0: ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪਿੰਡਾਂ ਵਾਲੇ ਦੇ ਤਹਿਤ ਵਿਸ਼ਾ ਪੰਜਾਬ ਦੇ ਗਲੋਬਲ ਸੁਪਰਸਟਾਰ ਦਿਲਜੀਤ ਦੁਸਾਂਝ ਦੀ ਜ਼ਿੰਦਗੀ ਅਤੇ ਗਾਇਕੀ ਤੇ ਆਧਾਰਿਤ ਪ੍ਰੋਗਰਾਮ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ, ਸੰਪਾਦਨ ਸੀ ਗੁਰਦੀਪ ਗਿੱਲ ਦਾ।
1: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

0: ਸਰੋਤਿਓ, ਤੁਸੀਂ ਜਾਣਦੇ ਹੋ ਕਿ ਸ਼ਨੀਵਾਰ ਵਾਲੇ ਦਿਨ ਸਵੇਰੇ 10:30 ਆਕਾਸ਼ਵਾਣੀ FM ਬਠਿੰਡਾ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ। ਇਸ ਵਾਰ ਯਾਨੀ ਕਿ ਮਿਤੀ 13 ਜੂਨ ਦਿਨ ਸ਼ਨੀਵਾਰ ਨੂੰ ਪ੍ਰੋਗਰਾਮ ਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੇ ਨਾਲ। ਤੁਹਾਨੂੰ ਦੱਸ ਦਈਏ ਕਿ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੇ ਨਾਲ ਮੁਲਾਕਾਤ ਦਾ ਇਹ ਤੁਸੀਂ ਦੂਜਾ ਭਾਗ ਸੁਣੋਗੇ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 13 ਜੂਨ ਦਿਨ ਸ਼ਨੀਵਾਰ ਸਵੇਰੇ 10:30।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ ਸਿਲਸਿਲਾ ਪਿੰਡਾਂ ਵਾਲੇ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ

0: मेरा एक जिद्दी गुआंढी है, पूरी कॉलोनी ने सोलर पैनल लगा लेने, पर ओ मन्नू तैयार ही नहीं सी कि सचमुच बिल जीरो आ सकता है। मैं क्या पुत्र, नाम ही है पीएम सूर्य घर मुफ्त बिजली योजना। फिर एक एक करके सब का बिजली बिल जीरो आन लगा, फिर बोलिया हुण लगा ही दिना हां। पीएम सूर्य घर मुफ्त बिजली योजना जुड़न लई रजिस्टर करो pmsuryaghar.gov.in।
1: हर घर सूर्य घर।
2: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਸਭ ਤੋਂ ਪਹਿਲਾਂ ਅੱਜ ਦੀਆਂ ਖਾਸ ਖਬਰਾਂ। ਰਾਸ਼ਟਰੀ ਨੈਸ਼ਨਲ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ ਯੂਜੀ ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ। ਬੀਜੇਪੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਹੈ। ਮਸ਼ਹੂਰ ਭਾਰਤੀ ਸ਼ੂਟਿੰਗ ਕੋਚ ਅਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਗਮਾ ਜੇਤੂ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। 49 ਸਾਲ ਦੇ ਸਨ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਦੇ ਵਿੱਚ ਪੀਲੀਆ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਕੀਤਾ ਟੀਮ ਸਣੇ ਦੌਰਾ, ਕਿਹਾ ਸਥਿਤੀ ਕਾਬੂ ਹੇਠ। ਪੰਜਾਬ 'ਚ ਕੱਲ੍ਹ ਆਏ ਹਨੇਰੀ ਝੱਖੜ ਅਤੇ ਮੀਂਹ ਨਾਲ ਇੱਕ ਕੁੜੀ ਦਿਨ ਸਣੇ 2 ਲੋਕਾਂ ਦੀ ਹੋਈ ਮੌਤ, 1 ਵਿਅਕਤੀ ਗੰਭੀਰ ਜ਼ਖਮੀ। 14 ਜੂਨ ਤੱਕ ਇਹਨਾਂ ਪੰਜਾਬ ਦੇ ਹਰਿਆਣਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੰਡੀਗੜ੍ਹ ਵਿੱਚ ਬਾਰਿਸ਼ ਅਤੇ ਤੂਫਾਨ ਦਾ ਯੈਲੋ ਅਲਰਟ ਕੀਤਾ ਗਿਆ ਜਾਰੀ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ ਹੈ। ਨਵਾਂ ਸਮਾਂ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮ 5:15 ਮਿੰਟ ਹੋਏਗਾ। ਸੋਧੀ ਹੋਈ ਪ੍ਰੀਖਿਆ ਦੀ ਮਿਆਦ ਵਿੱਚ ਲਾਜ਼ਮੀ ਪ੍ਰੀਖਿਆ ਅਮਲਾਂ ਦੀ ਲੋੜੀਂਦਾ ਸਮਾਂ ਸ਼ਾਮਲ ਕੀਤਾ ਗਿਆ ਹੈ। ਏਜੰਸੀ ਨੇ ਕਿਹਾ ਕਿ ਇਹ ਸੁਧਾਰ ਪਿਛਲੇ 20 ਸਾਲਾਂ ਤੋਂ ਉਮੀਦਵਾਰਾਂ ਤੋਂ ਪ੍ਰਾਪਤ ਪ੍ਰਤੀਕਰਮ ਦੇ ਆਧਾਰ ਤੇ ਕੀਤੇ ਗਏ ਨੇ। ਏਜੰਸੀ ਨੇ ਕਿਹਾ ਹੈ ਕਿ ਇਹ ਗੱਲ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਨੀਟ UG ਪ੍ਰੀਖਿਆ ਉਮੀਦਵਾਰਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਨਿਰਪੱਖ, ਸੁਰੱਖਿਅਤ ਅਤੇ ਜਵਾਬਦੇਹ ਢੰਗ ਨਾਲ ਕਾਰਵਾਈ ਕੀਤੀ ਜਾਵੇ। ਸਰਕਾਰ ਨੇ ਸੰਸਥਾਗਤ, ਸਨਅਤੀ ਅਤੇ ਵਪਾਰ ਗਾਹਕਾਂ ਨੂੰ ਪ੍ਰਚੂਨ ਵਿਕਰੇਤਾਵਾਂ ਤੋਂ ਮੀਟਰ ਈਂਧਨ ਅਤੇ ਹਾਈ ਸਪੀਡ ਡੀਜ਼ਲ ਖਰੀਦਣ ਤੋਂ ਰੋਕਣ ਦੇ ਲਈ ਸਰਕਾਰ ਨੇ ਕਿਹਾ ਕਿ ਉਹ ਉਪਕੇਲੂ ਪੈਟਰੋਲ ਪੰਪਾਂ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ। ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਸਪਲਾਈ ਲੜੀਆਂ ਵਿੱਚ ਵਿਘਨ ਦਰਮਿਆਨ ਸਥਾਨਕ ਈਂਧਨ ਦੀ ਘਾਟ ਨੂੰ ਰੋਕਣ ਲਈ ਇਹ ਫੈਸਲਾ ਕੀਤਾ ਗਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਪਾਬੰਦੀਆਂ 90 ਦਿਨਾਂ ਲਈ ਲਾਗੂ ਰਹਿਣਗੀਆਂ। ਪਰਚੂਨ ਵਿਕਰੇਤਾਵਾਂ ਨੂੰ ਪ੍ਰਤੀ ਗਾਹਕ ਪ੍ਰਤੀ ਦਿਨ ਵੱਧ ਤੋਂ ਵੱਧ 200 ਲੀਟਰ ਹਾਈ ਸਪੀਡ ਡੀਜ਼ਲ ਵੇਚਣ ਦੇ ਨਿਰਦੇਸ਼ ਦਿੱਤੇ ਗਏ ਨੇ। ਮੰਤਰਾਲੇ ਨੇ ਕਿਹਾ ਕਿ ਆਦੇਸ਼ ਇਸ ਸੰਕਟ ਦੌਰਾਨ ਜਮ੍ਹਾਂਖੋਰੀ ਨੂੰ ਰੋਕਣ ਲਈ ਇੱਕ ਅਸਥਾਈ ਉਪਾਅ ਹੈ। ਇਸ ਨੇ ਤੇਲ ਕੰਪਨੀਆਂ ਅਤੇ ਪਰਚੂਨ ਵਿਕਰੇਤਾਵਾਂ ਨੂੰ ਆਦੇਸ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 12 ਸਾਲਾਂ ਦੌਰਾਨ ਸੂਬੇ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਹੈ। ਉਹਨਾਂ ਨੇ ਸੂਬੇ ਦੇ ਲੋਕਾਂ ਨੂੰ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਫੈਲਾਏ ਗਏ ਗੁੰਮਰਾਹਕੁੰਨ ਬਿਆਨਾਂ 'ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਤੱਥਾਂ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਮੌਜੂਦਾ ਕੇਂਦਰ ਸਰਕਾਰ ਦੀ ਸਫਲ ਯਾਤਰਾ ਅਤੇ ਸੂਬੇ ਦੇ ਨਾਗਰਿਕਾਂ ਦੀ ਭਲਾਈ ਲਈ ਪੰਜਾਬ ਨੂੰ ਟ੍ਰਾਂਸਫਰ ਕੀਤੇ ਫੰਡਾਂ ਦੀ ਰਕਮ ਬਾਰੇ ਇੱਕ ਵੀਡੀਓ ਰਾਹੀਂ ਵਿਖਾਵਾ ਕਰਦੇ ਹੋਏ ਸ੍ਰੀ ਢਿੱਲੋਂ ਨੇ ਕਿਹਾ ਕਿ ਕੁਝ ਰਾਜਨੀਤਿਕ ਪਾਰਟੀਆਂ ਦੇ ਦਾਅਵਿਆਂ ਦੇ ਉਲਟ ਕੇਂਦਰ ਨੇ ਇਸ ਸਮੇਂ ਦੌਰਾਨ ਟੈਕਸ ਵੰਡ, ਗ੍ਰਾਂਟ ਇਨ ਏਡ, GST ਮੁਆਵਜ਼ਾ ਅਤੇ ਕੇਂਦਰੀ ਕਰਜ਼ਿਆਂ ਰਾਹੀਂ ਪੰਜਾਬ ਨੂੰ 4,13,000 ਕਰੋੜ ਰੁਪਏ ਤੋਂ ਵੱਧ ਭੇਜੇ ਹਨ। ਉਹਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਲਗਾਤਾਰ ਵਿੱਤ ਕਮਿਸ਼ਨ ਅਧੀਨ ਕੇਂਦਰੀ ਟੈਕਸਾਂ ਵਿੱਚ ਪੰਜਾਬ ਦਾ ਹਿੱਸਾ ਲਗਾਤਾਰ ਵਧਿਆ ਹੈ। ਸ੍ਰੀ ਢਿੱਲੋਂ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ
3: ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਨੂੰ ਵਿੱਤੀ ਸਹਾਇਤਾ, ਬੁਨਿਆਦੀ ਢਾਂਚੇ, ਵਿਕਾਸ, ਲੋਕ ਭਲਾਈ ਯੋਜਨਾਵਾਂ, ਕਿਸਾਨਾਂ ਨੂੰ ਸਹਾਇਤਾ, ਸਿਹਤ ਸੇਵਾਵਾਂ ਦੇ ਵਿਸਤਾਰ ਅਤੇ ਸਮਾਜਿਕ ਸਸ਼ਕਤੀਕਰਨ ਦੇ ਰਾਹੀਂ ਲਗਾਤਾਰ ਮਜ਼ਬੂਤ ਕੀਤਾ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਕਿ 4,13,000 ਕਰੋੜ ਸੈਂਟਰ ਤੋਂ ਪੰਜਾਬ ਦੇ ਵਿੱਚ ਆ ਚੁੱਕੇ ਆ ਵੱਖ ਵੱਖ ਯੋਜਨਾਵਾਂ ਦੇ ਥੱਲੇ।
2: ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 6,552 ਕਰੋੜ ਰੁਪਏ ਦਿੱਤੇ ਗਏ ਨੇ, ਜਿਸ ਨਾਲ 11 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰਾਪਤੀਆਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪੰਜਾਬ ਅਤੇ

ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਮ੍ਰਿਤਕਾਂ ਦੇ ਸਨਮਾਨ ਸੰਬੰਧੀ ਆਪਣੀਆਂ ਸਿਫਾਰਸ਼ਾਂ ਨੂੰ ਪੰਜਾਬ ਸਰਕਾਰ ਦੁਆਰਾ ਅਪਣਾਏ ਜਾਣ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਕਮਿਸ਼ਨ ਨੇ 6 ਦਸੰਬਰ 2025 ਨੂੰ ਇਹਨਾਂ ਨਿਰਦੇਸ਼ਾਂ ਜਾਰੀ ਕੀਤੇ ਹਨ ਤਾਂ ਜੋ ਮ੍ਰਿਤਕ ਵਿਅਕਤੀਆਂ ਦੇ ਸਨਮਾਨਜਨਕ ਪ੍ਰਬੰਧ ਅਤੇ ਸਿਹਤ ਸੰਭਾਲ ਸੰਸਥਾਵਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਇੱਕ ਅਧਿਕਾਰਕ ਬਿਆਨ ਅਨੁਸਾਰ ਕਮਿਸ਼ਨ ਨੇ ਕਿਹਾ ਹੈ ਕਿ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ 9 ਜੂਨ ਨੂੰ ਰਾਜ ਭਰ ਦੀਆਂ ਸਾਰੀਆਂ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਨੂੰ ਇਸ ਸੰਬੰਧੀ ਵਿਆਪਕ ਨਿਰਦੇਸ਼ ਜਾਰੀ ਕੀਤੇ ਨੇ। ਕਮਿਸ਼ਨ ਦੀ ਅਗਵਾਈ ਕਰਨ ਵਾਲੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਕਿਹਾ ਕਿ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨਾ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਮ੍ਰਿਤਕ ਵਿਅਕਤੀਆਂ ਦੇ ਉਹਨਾਂ ਦੇ ਪਰਿਵਾਰਾਂ ਨਾਲ ਮਨੁੱਖੀ ਵਿਹਾਰ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਪਟਿਆਲਾ ਦੇ ਡੋਗਰਾ ਮੁਹੱਲਾ ਸਰਹੰਦੀ ਗੇਟ ਵਿਖੇ ਪੀਲੀਆ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਖੁਦ ਸਮੁੱਚੀ ਟੀਮ ਸਮੇਤ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਹੈ ਤੇ ਗੰਦੇ

0: ਮੁਹੱਲਾ ਸਰਹੰਦੀ ਗੇਟ ਵਿਖੇ ਪੀਲੀਆ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਖੁਦ ਸਮੁੱਚੀ ਟੀਮ ਸਮੇਤ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਹੈ ਤੇ ਗੰਦੇ ਪਾਣੀ ਨਾਲ ਬਿਮਾਰ ਹੋਏ ਲੋਕਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੀਲੀਆ ਦੇ 15 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 5 ਮਰੀਜ਼ ਹਸਪਤਾਲ 'ਚ ਦਾਖਲ ਨੇ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਮਰੀਜ਼ਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਕਿਸਾਨਾਂ ਲਈ ਐਗਰੀਸਟੈਕ ਦੇ ਆਨਲਾਈਨ ਪੋਰਟਲ ਤੇ ਫਾਰਮ ਰਜਿਸਟਰੀ ਹੋ ਕੇ ਆਪਣੇ ਫਾਰਮਰ ਆਈਡੀ ਬਣਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਫਾਰਮਰ ਰਜਿਸਟਰੀ ਦਾ ਮੁੱਖ ਉਦੇਸ਼ ਕਿਸਾਨਾਂ ਦਾ ਕੇਂਦਰੀ ਡਾਟਾਬੇਸ ਬਣਾਉਣਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੇ ਤੇ ਪਾਰਦਰਸ਼ੀ ਢੰਗ ਨਾਲ ਲਾਭਪਾਤਰੀਆਂ ਤੱਕ ਪਹੁੰਚਾਈ ਜਾ ਸਕੇ। ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀਆਂ ਅਗਲੀਆਂ ਕਿਸ਼ਤਾਂ ਕੇਵਲ ਉਨ੍ਹਾਂ ਕਿਸਾਨਾਂ ਨੂੰ ਮਿਲਣਗੀਆਂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਮੁਕੰਮਲ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸੈਂਡਲੇ @AIRRNU ਜਲੰਧਰ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ਿਆਈ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। 49 ਸਾਲਾਂ ਦੇ ਸਨ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਕਲਕੇਸ਼ ਨਾਰਾਇਣ ਸਿੰਘ ਦਿਓ ਮੁਤਾਬਕ ਰਾਣਾ ਨੇ ਕੱਲ੍ਹ ਰਾਤ ਦਿੱਲੀ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਏ। ਰਾਣਾ ਨੇ ਹਾਲ ਹੀ ਵਿੱਚ ਜਰਮਨੀ ਦੇ ਮਿਊਨਿਖ ਵਿੱਚ ISSF ਵਿਸ਼ਵ ਕੱਪ ਤੋਂ ਵਾਪਸੀ ਦੀ ਉਡਾਣ ਦੌਰਾਨ ਬਿਮਾਰ ਹੋਣ ਤੋਂ ਬਾਅਦ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਸੀ। ਨਵੀਂ ਦਿੱਲੀ ਪਹੁੰਚਣ 'ਤੇ ਉਹਨਾਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਸਟੈਂਟ ਠੀਕ ਕਰਨ ਲਈ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਗਈ। ਪੇਸ਼ ਹੈ ਖਾਸ ਰਿਪੋਰਟ।
1: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਜੰਮੇ ਜਸਪਾਲ ਰਾਣਾ ਨੇ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਨਿਸ਼ਾਨੇਬਾਜ਼ੀ ਦੇ ਮਾਹਰ ਤੇ ਰਾਸ਼ਟਰੀ ਕੋਚ ਵਜੋਂ ਸੇਵਾ ਨਿਭਾਉਂਦਿਆਂ ਇੱਕ ਵਿਰਸਾ ਬਣਾਇਆ। ਉਨ੍ਹਾਂ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਤਮਗੇ ਜਿੱਤੇ। ਰਾਣਾ ਨੇ 1994 ਦੀ ਮਿਲਾਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿਰਫ 18 ਸਾਲਾਂ ਦੀ ਉਮਰ ਵਿੱਚ ਜੂਨੀਅਰ ਵਰਗ ਵਿੱਚ ਵਿਸ਼ਵ ਰਿਕਾਰਡ ਸਕੋਰ ਨਾਲ ਸੋਨੇ ਦਾ ਤਮਗਾ ਜਿੱਤਿਆ। ਉਨ੍ਹਾਂ ਨੂੰ ਖੇਡ ਵਿੱਚ ਸ਼ਾਨਦਾਰ ਨਿਸ਼ਾਨੇਬਾਜ਼ ਮਨੂ ਭਾਕੜ ਦੀ ਕਾਮਯਾਬੀ ਪਿੱਛੇ ਇੱਕ ਵਿਅਕਤੀ ਵਜੋਂ ਵਿਆਪਕ ਤੌਰ ਤੇ ਸਲਾਹਿਆ ਜਾਂਦਾ ਹੈ। ਭਾਕੜ ਤੋਂ ਇਲਾਵਾ ਰਾਣਾ ਨੇ ਕਈ ਪ੍ਰਮੁੱਖ ਪਿਸਟਲ ਨਿਸ਼ਾਨੇਬਾਜ਼ਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਸੌਰਭ ਚੌਧਰੀ, ਅਨੀਸ਼ ਭਾਨਵਾਲਾ ਅਤੇ ਚਿੰਕੀ ਯਾਦਵ ਸ਼ਾਮਿਲ ਨੇ। ਉਨ੍ਹਾਂ ਨੂੰ ਭਾਰਤੀ ਨਿਸ਼ਾਨੇਬਾਜ਼ੀ ਵਿੱਚ ਯੋਗਦਾਨ ਲਈ 1994 ਵਿੱਚ ਅਰਜੁਨ ਅਵਾਰਡ ਅਤੇ 1997 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ 2020 ਵਿੱਚ ਦਰੋਣਾਚਾਰਿਆ ਅਵਾਰਡ ਨਾਲ ਵੀ ਨਵਾਜਿਆ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਨਿਸ਼ਾਨੇਬਾਜ਼ੀ ਨੇ ਆਪਣੇ ਸਭ ਤੋਂ ਵਧੀਆ ਅੰਬੈਸਡਰ, ਅਥਲੀਟ ਤੇ ਰਹਿਨੁਮਾ ਅਤੇ ਖੇਡ ਪੱਤਰਕਾਰੀ ਨੇ ਇੱਕ ਜਾਣਕਾਰ ਮਾਰਗਦਰਸ਼ਕ ਨੂੰ ਗੁਆ ਦਿੱਤਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਵਿਖੇ ਕੱਲ੍ਹ 13 ਜੂਨ ਨੂੰ ਪੈਣ ਵਾਲੀਆਂ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਨਗਰ ਕੌਂਸਲਾਂ ਦੀਆਂ ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਮੁਕੰਮਲ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੱਲ੍ਹ ਵੋਟਾਂ ਸਬੰਧੀ ਵੱਖ ਵੱਖ ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਹੋ ਗਈਆਂ ਨੇ। ਪੰਜਾਬ 'ਚ ਕੱਲ੍ਹ ਆਏ ਹਨੇਰੀ ਝੱਖੜ ਦੇ ਮੀਂਹ ਨਾਲ ਸੰਬੰਧਿਤ ਵੱਖ ਵੱਖ ਘਟਨਾਵਾਂ ਵਿੱਚ ਇੱਕ ਕੁੜੀ ਸਣੇ 2 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਅੰਮ੍ਰਿਤਸਰ ਵਿੱਚ ਵਾਪਰੇ ਹਾਦਸੇ ਵਿੱਚ ਮੰਦਿਰ ਦੀ ਕੰਧ ਢਹਿਣ ਨਾਲ ਇੱਕ ਬਜ਼ੁਰਗ ਦੀ ਮੌਤ ਹੋਈ ਹੈ, ਜਦਕਿ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਉਧਰ ਫਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਵਿਖੇ ਇੱਕ ਲੜਕੀ ਦੀ ਤੇਜ਼ ਹਨੇਰੀ ਝੱਖਣ ਨਾਲ ਸਮਿੰਟ ਦਾ ਸ਼ੈੱਡ ਡਿੱਗਣ ਕਾਰਨ ਮੌਤ ਹੋ ਗਈ ਹੈ। ਪਿੰਡ ਵਾਸੀ ਹਰਦੀਪ ਸਿੰਘ ਮੁਤਾਬਕ ਮ੍ਰਿਤਕ ਕੁੜੀ ਦੀ ਪਛਾਣ 18 ਸਾਲਾ ਸੁਨੀਤਾ ਰਾਣੀ ਵਜੋਂ ਹੋਈ ਹੈ। ਬੀਤੇ ਦਿਨੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਹੋਈ ਬਾਰਿਸ਼ ਅਤੇ ਹਨੇਰੀ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਐਸਐਸ ਨਗਰ ਦੇ ਬਲਵੜ ਸੌਂਕੜੀ ਵਿੱਚ ਅੱਜ ਸਵੇਰੇ ਘੱਟੋ ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਅੱਜ ਪੰਜਾਬ 'ਚ ਵੱਖ ਵੱਖ ਥਾਵਾਂ ਤੋਂ ਤਾਪਮਾਨ ਫਰੀਦਕੋਟ 'ਚ 36.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਦੇ ਭਿਵਾਨੀ ਵਿੱਚ 39.5 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਔਰਤਾਂ ਦਾ ICI 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲ ਖੇਡਿਆ ਜਾਏਗਾ। ਤੇ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ। BJP ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਦਿੱਤੀ ਹੈ। ਮਸ਼ਹੂਰ ਭਾਰਤੀ ਸ਼ੂਟਿੰਗ ਕੋਚ ਅਤੇ ਏਸ਼ਿਆਈ ਖੇਡਾਂ ਦੇ ਸਾਬਕਾ ਸੋਨ ਤਗਮਾ ਜੇਤੂ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ, 49 ਸਾਲ ਦੇ ਸਨ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਵਿੱਚ ਪੀਲੀਆ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਕੀਤਾ ਟੀਮ ਸਣੇ ਦੌਰਾ, ਕਿਹਾ ਸਥਿਤੀ ਕਾਬੂ ਹੇਠ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 7 ਵਜੇ। ਨਮਸਕਾਰ।
2: ਹੁਣ ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 20 ਸਕਿੰਟ ਹੋ ਰਹੇ ਨੇ। ਆਓ ਹੁਣ

ਰਾਜਾਂ ਦੀ ਰਾਜਧਾਨੀ ਰਿਹਾ। ਕਸ਼ਮੀਰ ਦੇ ਹਿੰਦੂ ਇਤਿਹਾਸਕਾਰਾਂ ਨੇ ਇਸ ਨੂੰ ਜੈਪਾਲ ਦੀ ਰਾਜਧਾਨੀ ਕਿਹਾ। ਗਜਨੀ ਦੇ ਤੁਰਕੀ ਦੇ ਮਹਿਮੂਦ ਨੇ ਇਸ ਕਿਲੇ ਤੇ ਸਨ 1004 ਈਸਵੀ ਚ ਕਬਜ਼ਾ ਕਰ ਲਿਆ ਸੀ। ਬਾਅਦ ਚ ਰਾਜਪੂਤ ਇੱਥੇ ਉਭਰੇ। ਰਾਜਪੂਤ ਸਾਮਰਾਜ ਦੇ ਉੱਤਰ ਪੱਛਮੀ ਸਰਹੱਦਾਂ ਵਿੱਚ ਸਰਹੰਦ ਅਤੇ ਬਠਿੰਡਾ ਦੇ ਸਭ ਤੋਂ ਮਹੱਤਵਪੂਰਨ ਫੌਜੀ ਕੇਂਦਰ ਸੀ। ਪ੍ਰਿਥਵੀਰਾਜ ਚੌਹਾਨ ਨੇ ਉੱਤਰ ਪੱਛਮ ਤੋਂ ਸੰਭਾਵਿਤ ਹਮਲਿਆਂ ਤੋਂ ਬਚਾਉਣ ਲਈ ਬਠਿੰਡਾ ਦੇ ਕਿਲੇ ਦੀ ਇਸ ਦੀ ਉਸਾਰੀ ਕੀਤੀ, ਪਰ ਮੁਹੰਮਦ ਗੌਰੀ ਨੂੰ 1199 'ਚ ਇਸ ਕਿਲੇ ਉੱਤੇ ਹਮਲਾ ਕਰਨ ਅਤੇ ਕਬਜ਼ਾ ਕਰਨ ਤੋਂ ਉਹ ਰੋਕ ਨਹੀਂ ਸਕਿਆ। ਇਲਤੁਤਮਿਸ਼ ਨੇ ਮੁਲਤਾਨ ਅਤੇ ਸਿੰਧ ਦੇ ਸ਼ਾਸਕ ਨਸੀਰੁਦੀਨ ਕੁਬਾਚਾ ਕੋਲੋਂ ਇਹ ਕਿਲ੍ਹਾ ਖੋਲ੍ਹਿਆ ਸੀ। ਇਲਤੁਤਮਿਸ਼ ਤੋਂ ਬਾਅਦ ਉਸ ਦੀ ਧੀ ਰਜ਼ੀਆ ਸੁਲਤਾਨ ਪਹਿਲੀ ਮੁਗਲ ਔਰਤ ਸਮਰਾਟ ਵਜੋਂ ਦਿੱਲੀ ਦੀ ਗੱਦੀ ਤੇ ਬੈਠੀ, ਪਰ ਗੱਦੀ ਤੋਂ ਉਸ ਨੂੰ ਹਟਾ ਦਿੱਤਾ ਗਿਆ ਅਤੇ ਬਠਿੰਡਾ ਦੇ ਰਾਜਪਾਲ ਯਾਨੀ ਕਿ ਬਠਿੰਡਾ ਦੇ ਗਵਰਨਰ ਉਸ ਵੇਲੇ ਜੋ ਕਿ ਇਸ ਕਿਲੇ ਦੇ ਵਿੱਚ ਰਾਜ ਕਰ ਰਿਹਾ ਸੀ, ਅਲਤੂਨੀਆ ਦੀ ਅਗਵਾਈ ਵਾਲੀ ਸਾਜਿਸ਼ ਅਧੀਨ ਇਸ ਕਿਲੇ ਵਿੱਚ ਉਸ ਨੂੰ ਕੈਦ ਕਰ ਲਿਆ ਗਿਆ। ਸਲਤਨਤ ਖਾਨਦਾਨ ਦੇ ਸ਼ਾਸਕਾਂ ਤੋਂ ਬਾਅਦ ਬਠਿੰਡਾ ਉੱਤੇ ਖਿਲਜੀ ਅਤੇ ਸਈਆਂ ਦਾ ਵੀ ਰਾਜ ਰਿਹਾ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਕਿਲ੍ਹਾ ਮੁਬਾਰਕ ਵਿਖੇ ਪਹੁੰਚੇ। ਉਹਨਾਂ ਨੇ ਵੀ ਸੰਨ 1706 ਜਾਂ 7 ਦੇ ਕਰੀਬ ਇਸ ਕਿਲ੍ਹੇ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਇਹ ਗੋਬਿੰਦਗੜ੍ਹ ਦੇ ਕਿਲ੍ਹੇ ਵਜੋਂ ਜਾਣਿਆ ਜਾਣ ਲੱਗਾ। ਬੁਰਜੀ ਦੇ ਸਿਖਰ ਤੇ ਸਥਿਤ ਪਟਿਆਲੇ ਰਾਜ ਦੇ ਮਹਾਰਾਜਾ ਕਰਮ ਸਿੰਘ ਦੁਆਰਾ ਬਣਾਇਆ ਗਿਆ ਇੱਕ ਗੁਰਦੁਆਰਾ ਉਹਨਾਂ ਦੀ ਯਾਤਰਾ ਦੀ ਯਾਦ ਦਿਵਾਉਂਦਾ ਹੈ ਤੇ ਲਗਭਗ 1754 ਚ ਕਿਲੇ ਨੂੰ ਮਹਾਰਾਜਾ ਆਲਾ ਸਿੰਘ ਪਟਿਆਲੇ ਰਾਜ ਦੇ ਰਾਜਪੂਤ ਭੱਟੀ ਯਦਵੰਸ਼ੀ ਦੇ ਸ਼ਾਸਕ ਨੇ ਆਪਣੇ ਕਬਜ਼ੇ ਚ ਕਰ ਲਿਆ ਅਤੇ ਫਿਰ 1774 ਚ ਉਹਨਾਂ ਦੇ ਪੁੱਤਰ ਅਮਰ ਸਿੰਘ ਨੇ ਕਿਲੇ ਨੂੰ ਆਪਣੇ ਕਬਜ਼ੇ ਚ ਕਰ ਲਿਆ। ਬਾਅਦ ਚ ਬਠਿੰਡਾ ਸਮੇਤ ਪਟਿਆਲਾ ਰਿਆਸਤ ਬ੍ਰਿਟਿਸ਼ ਸਰਕਾਰ ਦੇ ਅਧੀਨ ਆ ਗਈ ਅਤੇ ਹੁਣ ਇਹ ਕਿਲ੍ਹਾ ਪੁਰਾਤੱਤਵ ਵਿਭਾਗ ਦੇ ਅਧੀਨ ਆਉਂਦਾ ਹੈ। ਤੇ ਸਾਥੀਓ, ਜੇਕਰ ਅਸੀਂ ਗੱਲ ਕਰੀਏ ਇਸ ਕਿਲ੍ਹੇ ਦੇ ਮੁੱਖ ਦਰਬਾਰ ਦੀ, ਤਾਂ ਬਹੁਤ ਹੀ ਪੁਰਾਣੀਆਂ ਇੱਟਾਂ ਤੋਂ ਬਣਿਆ ਇਹ ਕਿਲ੍ਹਾ ਤੇ ਪੁਰਾਣੀਆਂ ਜਾਲੀਆਂ, ਪੁਰਾਣੇ ਆਰਕੀਟੈਕਟ ਦੇ ਨਾਲ ਲਬਰੇਜ਼ ਇਹ ਕਿਲ੍ਹਾ ਇੱਕ ਬਹੁਤ ਰਹੱਸਮਈ ਦ੍ਰਿਸ਼ ਪੇਸ਼ ਕਰਦਾ ਹੈ ਅਤੇ ਰਜ਼ੀਆ ਸੁਲਤਾਨ ਦਾ ਇਤਿਹਾਸ ਇਸ ਦੇ ਨਾਲ ਜੁੜਿਆ ਹੈ। ਕਿਲ੍ਹੇ ਦੇ ਉੱਪਰਲੇ ਪਾਸੇ ਬਣੇ ਕੁਝ ਕਮਰਿਆਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇੱਥੋਂ ਦੇ ਗਵਰਨਰ ਅਲਤੂਨੀਆ ਨੇ ਰਜ਼ੀਆ ਸੁਲਤਾਨਾ ਨੂੰ ਕੈਦ ਕਰਕੇ ਰੱਖਿਆ ਸੀ ਅਤੇ ਉਹ ਉਸ ਦੀ ਕੈਦ ਤੋਂ ਰਿਹਾ ਕਿਵੇਂ ਹੋਈ, ਇਸ ਸਾਰੇ ਇਤਿਹਾਸ ਬਾਰੇ ਵੀ ਚਾਨਣਾ ਪਾਵਾਂਗੇ। ਅੰਦਰ ਚੱਲਦੇ ਹਾਂ, ਪਹਿਲਾਂ ਵੇਖਦੇ ਹਾਂ ਇਸ ਕਿਲ੍ਹੇ ਦੇ ਰਹੱਸਮਈ ਦ੍ਰਿਸ਼ਿਆਂ ਨੂੰ। ਇਸ ਕਿਲ੍ਹੇ ਦੇ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਹੋਣ ਤੋਂ ਬਾਅਦ ਸੰਗਤ ਲਗਾਤਾਰ ਇਸ ਕਿਲ੍ਹੇ ਦੇ ਵਿੱਚ ਸਵੇਰੇ ਸ਼ਾਮ ਮੱਥਾ ਟੇਕਣ ਆਉਂਦੀ ਹੈ ਅਤੇ ਇਹ ਵੀ ਮਾਨਤਾ ਇੱਥੇ ਮੰਨੀ ਜਾਂਦੀ ਹੈ ਕਿ ਜਿਹੜਾ ਵੀ ਕੋਈ ਸੱਜਣ 40 ਦਿਨ ਤੱਕ ਇਸ ਕਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਵੇਗਾ, ਉਸ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ। ਅੰਦਰ ਲੰਘਦਿਆਂ ਇਸ ਕਿਲ੍ਹੇ ਦਾ ਜੋ ਮੁੱਖ ਗੇਟ ਹੈ ਉਹ ਅਸੀਂ ਵੇਖਿਆ, ਜਿਸ ਦੇ ਉੱਤੇ ਕਿ ਤਿੱਖੇ ਕਿੱਲ ਜਿਹੜੇ ਹੈ ਉਹ ਜੜੇ ਹੋਏ ਨੇ, ਤਾਂ ਕਿ ਸੁਰੱਖਿਆ ਦੇ ਪਰਪਸ ਤੋਂ ਜੇਕਰ ਕੋਈ ਬਾਹਰੋਂ ਆ ਕੇ ਇਸ ਕਿਲ੍ਹੇ ਦੇ ਉੱਤੇ ਹਮਲਾ ਕਰਦਾ ਹੈ ਤਾਂ ਉਹ ਛੇਤੀ ਕਿਤੇ ਇਸ ਕਿਲ੍ਹੇ ਦੇ ਦਰਵਾਜ਼ੇ ਜਿਹੜੇ ਹੈ ਇਸ ਦੇ ਗੇਟ ਉਹ ਨਾ ਖੋਲ੍ਹ ਸਕੇ। ਮੰਨ ਲਓ ਕਿ ਵੱਡੇ ਹਾਥੀ ਜਿਹੜੇ ਹੈ ਉਹ ਜੇਕਰ ਉਹ ਆਪਣਾ ਸਿਰ ਮਾਰ ਮਾਰ ਕੇ ਵੀ ਗੇਟ ਖੋਲ੍ਹਣਾ ਚਾਹੁਣ ਤਾਂ ਇਹ ਤਿੱਖੇ ਕਿੱਲ ਜਿਹੜੇ ਕਿ ਵੱਡੇ ਇਸ ਦਰਵਾਜ਼ੇ ਦੇ ਉੱਤੇ ਲੱਗੇ ਹੋਏ ਨੇ ਉਹ ਉਹਨਾਂ ਨੂੰ ਇਹ ਨਹੀਂ ਕਰਨ ਦੇਣਗੇ, ਨਹੀਂ ਖੋਲ੍ਹਣ ਦੇਣਗੇ। ਅਤੇ ਅੰਦਰਲੇ ਪਾਸਿਓਂ ਆ ਕੇ ਪਿਛਾਂ ਵੱਲ ਨੂੰ ਭੌਂਕੇ ਅਸੀਂ ਜੇਕਰ ਇਹ ਨਜ਼ਾਰਾ ਵੇਖੀਏ ਤਾਂ ਪੁਰਾਤੱਤਵ ਵਿਭਾਗ ਨੇ ਇਸ ਕਿਲ੍ਹੇ ਨੂੰ ਨਵੀਂ ਦਿੱਖ ਜਿਹੜੀ ਹੈ ਉਹ ਪ੍ਰਦਾਨ ਕੀਤੀ ਹੋਈ ਹੈ। ਪੁਰਾਤੱਤਵ ਵਿਭਾਗ ਇਸ ਕਿਲ੍ਹੇ ਨੂੰ ਲਗਾਤਾਰ ਉਸਾਰੀ ਦੇ ਅਧੀਨ ਉਹਨਾਂ ਨੇ ਰੱਖਿਆ ਹੋਇਆ ਹੈ, ਇਸ ਦੀ ਟੁੱਟ ਭੱਜ ਨੂੰ ਉਹ ਲਗਾਤਾਰ ਕਾਇਮ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਸੋ ਬਹੁਤ ਸਾਰੇ ਕੁਝ ਕਮਰੇ ਜਿਹੜੇ ਹੈ ਜਿੱਥੇ ਕਿ ਇੱਥੋਂ ਦੇ ਸ਼ਾਸਕ ਉਸ ਵੇਲੇ ਦੇ ਰਹਿੰਦੇ ਹੋਣਗੇ ਉਹ ਸਾਨੂੰ ਇੱਥੇ ਦਿਖਾਈ ਦੇ ਰਹੇ ਨੇ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਕਿਲ੍ਹੇ ਤੋਂ ਪਟਿਆਲਾ ਜਾਂ ਦਿੱਲੀ ਵੱਲ ਨੂੰ ਇੱਕ ਗੁਫਾ ਜਿਹੜੀ ਹੈ ਧਰਤੀ ਦੇ ਅੰਦਰ ਹੀ ਅੰਦਰ ਉਹ ਵੀ ਖੁੱਲ੍ਹਦੀ ਹੈ। ਬਹੁਤ ਸਾਰੀਆਂ ਬੁਰਜੀਆਂ ਅਤੇ ਅੰਦਰਲੇ ਪਾਸੇ ਬਹੁਤ ਸਾਰੇ ਵੱਡੇ ਵੱਡੇ ਦਰਵਾਜ਼ੇ ਜਾਂ ਕਹਿ ਲਈਏ ਕਿ ਕਿਲ੍ਹੇ ਦੇ ਅੰਦਰ ਦਾ ਜੋ ਆਰਕੀਟੈਕਟ ਹੈ ਇਸ ਦਾ ਨਿਰਮਾਣ ਹੈ ਉਹ ਇਸ ਤਰੀਕੇ ਦੇ ਨਾਲ ਹੋਇਆ ਕਿ ਇਸ ਕਿਲ੍ਹੇ ਨੂੰ ਇੱਕ ਆਲੀਸ਼ਾਨ ਕਿਲ੍ਹੇ ਦਾ ਰੁਤਬਾ ਪ੍ਰਦਾਨ ਕਰਦਾ ਹੈ। ਇਸਥੋਂ ਦਾ ਜੋ ਭਵਨ ਨਿਰਮਾਣ ਕਲਾ ਹੈ ਇੱਥੋਂ ਦੀ ਉਹ ਵਾਕਿਆ ਹੀ ਦੇਖਣ ਲਾਇਕ ਹੈ। ਸੁਰੱਖਿਆ ਦੇ ਪਰਪਸ ਤੋਂ ਅਤੇ ਸੁੰਦਰਤਾ ਦੇ ਪਰਪਸ ਤੋਂ ਸੁੰਦਰਤਾ ਦੇ ਲਿਹਾਜ਼ ਤੋਂ ਇਹ ਕਿਲ੍ਹਾ ਬਹੁਤ ਖੂਬਸੂਰਤ ਬਣਿਆ

0: ਹੈ ਅਤੇ ਇਸ ਕਿਲੇ ਦੇ ਵਿੱਚ ਗੁਰਦੁਆਰਾ ਸਾਹਿਬ ਹੋਣ ਕਰਕੇ ਬਹੁਤ ਨਜ਼ਾਰਾ ਜਿਹੜਾ ਹੈ ਉਹ ਦੇਖਦਿਆਂ ਹੀ ਬਣਦਾ ਹੈ। ਫੁੱਲ ਬੂਟਿਆਂ ਦੇ ਨਾਲ ਇਸ ਕਿਲੇ ਦਾ ਜੋ ਪ੍ਰਬੰਧ ਹੈ ਉਹ ਬਹੁਤ ਵਧੀਆ ਕੀਤਾ ਗਿਆ ਹੈ। ਇੱਥੇ ਯਾਦਗਾਰੀ ਕੁਝ ਤੋਪਾਂ ਜਿਹੜੀਆਂ ਹੈ ਉਹ ਵੀ ਪਈਆਂ ਨੇ। ਬਠਿੰਡਾ ਕਿਲੇ ਦੀ ਕੰਧ ਦਾ ਉੱਪਰਲਾ ਹਿੱਸਾ ਜਿਹੜਾ ਹੈ ਉਹ ਕਮਜ਼ੋਰ ਹੈ, ਜਿਸ ਕਰਕੇ ਕਿਲੇ ਦੇ ਉੱਪਰਲੇ ਪਾਸੇ ਹੁਣ ਪੁਰਾਤੱਤਵ ਵਿਭਾਗ ਵੱਲੋਂ ਘੁੰਮਣ ਫਿਰਨ ਦੀ ਮਨਾਹੀ ਕੀਤੀ ਹੋਈ ਹੈ। ਕੁਝ ਸਾਲ ਪਹਿਲਾਂ ਤੱਕ ਲੋਕ ਇਸ ਕਿਲੇ ਦੇ ਉੱਪਰ ਤੱਕ ਵੀ ਜਾਂਦੇ ਸਨ ਅਤੇ ਇਸ ਕਿਲੇ ਦੇ ਚਾਰੋਂ ਪਾਸੇ ਗੇੜੇ ਕੱਢ ਕੇ ਸੈਰ ਦਾ ਵੀ ਉਹ ਲੁਤਫ ਮਾਣਦੇ ਸੀ, ਪਰ ਪੁਰਾਤੱਤਵ ਵਿਭਾਗ ਨੇ ਹੁਣ ਇਸ ਕਿਲੇ ਦੇ ਉੱਪਰ ਜਾ ਕੇ ਘੁੰਮਣਾ ਬੰਦ ਕਰ ਦਿੱਤਾ ਹੋਇਆ ਹੈ ਅਤੇ ਸਵੇਰੇ ਸ਼ਾਮ ਦਾ ਸਮਾਂ ਜਿਹੜਾ ਹੈ ਉਹ ਨਿਸ਼ਚਿਤ ਕੀਤਾ ਹੋਇਆ ਹੈ। ਸਵੇਰ ਦੇ ਕੁਝ ਘੰਟਿਆਂ ਤੋਂ ਲੈ ਕੇ ਅਤੇ ਸ਼ਾਮ 5 ਵਜੇ ਤੋਂ ਬਾਅਦ ਇਸ ਕਿਲੇ ਨੂੰ ਆਮ ਜਨਤਾ ਲਈ ਬੰਦ ਕਰ ਦਿੱਤਾ ਜਾਂਦਾ ਹੈ, ਕਿਉਂਕਿ ਇਸ ਕਿਲੇ ਨੂੰ ਪੁਰਾਤੱਤਵ ਵਿਭਾਗ ਨੇ ਆਪਣੇ ਅਧੀਨ ਰੱਖਿਆ ਹੋਇਆ। ਸੁਰੱਖਿਆ ਕਾਰਨਾਂ ਕਰਕੇ ਉਹਨਾਂ ਦੀ ਜੋ ਟਾਈਮਿੰਗ ਹੈ ਇਸ ਕਿਲੇ ਦੇ ਵਿੱਚ ਸੈਰ ਕਰਨ ਦੀ, ਇਸ ਕਿਲੇ ਨੂੰ ਵੇਖਣ ਦੀ, ਉਹ ਨਿਸ਼ਚਿਤ ਕੀਤੀ ਹੋਈ ਹੈ। ਹੁਣ ਸਾਥੀਓ, ਕਿਲੇ ਦੇ ਵਿੱਚ ਅੰਦਰ ਵੜ ਕੇ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਸਿਖਰ 'ਤੇ ਕਿਲੇ ਦੀ ਇੱਕ ਬੁਰਜੀ 'ਤੇ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਅਸੀਂ ਜਾ ਰਹੇ ਹਾਂ, ਜੋ ਕਿ ਇੱਥੇ ਗੁਰਦੁਆਰਾ ਸਾਹਿਬ ਹੈ, ਜਿਸਨੂੰ ਪੁਰਾਣਾ ਗੁਰਦੁਆਰਾ ਸਾਹਿਬ ਵੀ ਕਹਿ ਦਿੰਦੇ ਹੈ। ਉੱਧਰਲੇ ਪਾਸੇ ਅਸੀਂ ਜਾ ਰਹੇ ਹਾਂ ਜੀ। ਬੁਰਜੀ 'ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਜਾਂਦਿਆਂ ਹੀ ਸੱਜੇ ਹੱਥ ਜਿਹੜੀਆਂ ਤੋਪਾਂ ਪਈਆਂ ਹੈ, ਲੋਕ ਇੱਥੇ ਆਉਣ ਵਾਲੇ ਵਿਜ਼ਟਰ ਜਾਂ ਸੈਰ ਕਰਨ ਜੋ ਲੋਕ ਆਉਂਦੇ ਹੈ, ਕਿਲ੍ਹਾ ਵੇਖਣ ਪੂਰੇ ਹੀ ਪੰਜਾਬ ਤੋਂ, ਮੁਲਕ ਭਰ ਤੋਂ ਜਿਹੜੇ ਲੋਕ ਆਉਂਦੇ ਹੈ, ਉਹ ਇਹਨਾਂ ਤੋਪਾਂ ਨੂੰ ਵੇਖਦੇ ਹੈ, ਇੱਥੋਂ ਦੇ ਜੰਗੀ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਿਲ ਕਰਦੇ ਨੇ। ਇਸ ਕਿਲ੍ਹੇ ਦੇ ਵਿੱਚ ਸਥਾਪਿਤ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉੱਤੇ ਬੁਰਜੀ 'ਤੇ ਬਣੇ ਗੁਰਦੁਆਰਾ ਸਾਹਿਬ ਅਤੇ ਇੱਥੋਂ ਦੇ ਧਾਰਮਿਕ ਇਤਿਹਾਸ ਦੀ ਗੱਲ ਅਸੀਂ ਕਰਦੇ ਹਾਂ। ਸਾਡੇ ਨਾਲ ਇੱਥੋਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੱਜਣ ਸਾਡੇ ਨਾਲ ਨੇ। ਬਾਈ ਜੀ, ਕੀ ਨਾਂ ਜੀ ਤੁਹਾਡਾ?
1: ਸ਼ਮਿੰਦਰ ਸਿੰਘ ਜੀ।
0: ਸ਼ਮਿੰਦਰ ਸਿੰਘ ਜੀ, ਅਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰਾਂਗੇ। ਕਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਦੋਂ ਹੁੰਦੀ ਹੈ ਅਤੇ ਕੀ ਧਾਰਮਿਕ ਮਹੱਤਵ, ਧਾਰਮਿਕ ਇਤਿਹਾਸ ਕੀ ਹੈ?
1: ਜਿਹੜਾ ਇੱਥੋਂ ਦਾ ਇਤਿਹਾਸ ਹੈ ਜੀ, 21 ਜੂਨ 1706 ਈਸਵੀ ਨੂੰ
0: ਜੀ
1: ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿੰਡ ਭੁੱਚੋ ਅਤੇ ਪਿੰਡ ਭਾਗੂ ਦੇ ਵਿੱਚ ਹੁੰਦੇ ਹੋਏ
0: ਜੀ
1: ਇਸ ਸਥਾਨ ਦੇ ਵਿੱਚ ਪਹੁੰਚੇ ਸੀ। ਪਹਿਲਾਂ ਗੁਰਦੁਆਰਾ ਹਾਜੀ ਰਤਨ ਜਿੱਥੇ ਬਣਿਆ ਹੋਇਆ ਹੈ
0: ਜੀ,
1: ਉੱਥੇ ਇੱਕ ਰਤਨ ਹਾਜੀ ਨਾਂ ਦਾ ਪੀਰ ਸੀ ਜਿਸ ਨੂੰ ਜਨਮ ਮਰਨ ਦੇ ਚੱਕਰਾਂ 'ਚੋਂ ਮੁਕਤ ਕੀਤਾ। ਉਦੋਂ ਬਾਅਦ ਬਠਿੰਡੇ ਦੀਆਂ ਸੰਗਤਾਂ ਨੂੰ ਜਦੋਂ ਇਸ ਪਤਾ ਲੱਗਾ ਗੁਰੂ ਸਾਹਿਬ ਜੀ ਇਸ ਸਥਾਨ 'ਤੇ ਆਏ, ਇਸ ਨਗਰ ਦੇ ਵਿੱਚ ਆਏ ਆ, ਤਾਂ ਸੰਗਤਾਂ ਨੂੰ ਬੜਾ ਉਤਸ਼ਾਹ ਹੋਇਆ, ਖੁਸ਼ੀ ਹੋਈ। ਸੰਗਤਾਂ ਉੱਥੇ ਪਹੁੰਚੀਆਂ, ਗੁਰੂ ਸਾਹਿਬ ਨਾਲ ਬਚਨ ਬਲਾਸ ਕੀਤੇ। ਉਦੋਂ ਬਾਅਦ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਅਸੀਂ ਤੁਹਾਨੂੰ ਕਿਲ੍ਹੇ ਵਿੱਚ ਲਿਜਾਣਾ ਚਾਹੁੰਦੇ ਹਾਂ। ਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਇੱਕ ਸ਼ਹਿਰ ਦੇ ਵਿੱਚ ਇਕਾਂਤਵਾਸ ਜਗ੍ਹਾ ਦੇ ਵਿੱਚ ਬੈਠੇ ਹਾਂ, ਤੁਸੀਂ ਜੋ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ, ਬਚਨ ਬਲਾਸ ਕਰਨਾ ਹੈ, ਦੁੱਖ ਸੁੱਖ ਕਰਨਾ ਹੈ, ਸਾਡੇ ਨਾਲ ਇੱਥੇ ਕਰ ਸਕਦੇ ਹੋ। ਪਰ ਸੰਗਤਾਂ ਨੇ ਬੇਨਤੀ ਕੀਤੀ ਕਿ ਨਹੀਂ ਮਹਾਰਾਜ ਜੀ, ਅਸੀਂ ਤੁਹਾਨੂੰ ਕਿਲ੍ਹੇ ਵਿੱਚ ਲਿਜਾਣਾ ਚਾਹੁੰਦੇ ਹਾਂ। ਜਦੋਂ ਗੁਰੂ ਮਹਾਰਾਜ ਜੀ ਇਸ ਕਿਲ੍ਹੇ ਵਿੱਚ ਚੱਲ ਕੇ ਆਏ, ਇੱਥੇ ਬੈਠੇ, ਸੰਗਤਾਂ ਵਿੱਚ ਵਿਚਾਰ ਕੀਤੇ, ਉਹਨਾਂ ਨਾਲ ਬਚਨ ਕੀਤੇ, ਫਿਰ ਉਦੋਂ ਬਾਅਦ ਸੰਗਤਾਂ ਨੂੰ ਪੁੱਛਿਆ, ਕਹਿੰਦੇ ਵੀ ਦੱਸੋ ਭਾਈ ਕੀ ਦੁੱਖ ਤਕਲੀਫ ਹੈ, ਤੁਸੀਂ ਸਾਨੂੰ ਇੱਥੇ ਬੁਲਾਇਆ ਹੈ? ਕਹਿੰਦੇ ਜੀ ਇੱਥੇ ਇੱਕ ਕਾਣਾ ਦਿਓ ਰਹਿੰਦਾ ਹੈ ਜੋ ਕਿ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ, ਉਹਨਾਂ ਨੂੰ ਉਹਨਾਂ ਦੇ ਕੱਚੇ ਪੱਕੇ ਮਕਾਨ ਢਹਿ ਢੇਰੀ ਕਰ ਦਿੰਦਾ ਹੈ। ਗੁਰੂ ਸਾਹਿਬ ਨੇ ਜਦੋਂ ਉਸਨੂੰ ਕਾਣੇ ਦਿਓ ਨੂੰ ਬੁਲਾਇਆ ਤਾਂ ਉਸਨੂੰ ਪੁੱਛਿਆ ਕਿ ਦੱਸ ਭਾਈ ਤੈਨੂੰ ਕੀ ਤਕਲੀਫ ਹੈ, ਤੂੰ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦਾ ਹੈ? ਕਹਿੰਦਾ ਮਹਾਰਾਜ ਜੀ ਮੈਂ ਕਾਫੀ ਸਮੇਂ ਤੋਂ ਭੁੱਖਾ ਪਿਆਸਾ ਹਾਂ, ਤੁਸੀਂ ਹੀ ਮੇਰੀ ਭੁੱਖ ਨੂੰ ਨਿਵਰਤ ਕਰ ਸਕਦੇ ਹੋ। ਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਜੇ ਤੇਰੀ ਤੋਂ ਭੁੱਖ ਨੂੰ ਨਿਵਰਤ ਕਰ ਦਈਏ ਤਾਂ ਤੂੰ ਸਦਾ ਲਈ ਇਹ ਕਿਲ੍ਹਾ ਛੱਡ ਕੇ ਚਲਾ ਜਾਵੇਂਗਾ? ਕਹਿੰਦਾ ਜੀ ਮਹਾਰਾਜ ਮੈਂ ਇਹ ਕਿਲ੍ਹਾ ਸਦਾ ਲਈ ਛੱਡ ਕੇ ਚਲਾ ਜਾਵਾਂਗਾ। ਗੁਰੂ ਮਹਾਰਾਜ ਜੀ ਅੰਤਰ ਦ੍ਰਿਸ਼ਟੀ ਧਿਆਨ ਹੋ ਕੇ ਜਦੋਂ ਵੇਖਿਆ, ਪਿੰਡ ਨੱਤ ਬੰਗੇਰ ਦੇ ਵਿੱਚ 10 ਪਿੰਡਾਂ ਦਾ ਸਾਂਝਾ ਝੋਟਾ ਰਹਿੰਦਾ ਸੀ ਜੋ ਕਿ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ, ਮਾਰਦਾ ਸੀਗਾ। ਤੇ ਜੋ ਗੁਰੂ ਸਾਹਿਬ ਜੀ ਨਾਲ ਸਿੰਘ ਆਏ ਸੀ, ਭਾਈ ਮਲਾਗਰ ਸਿੰਘ ਤੇ ਹੋਰ ਸਿੰਘ ਨਾਲ ਆਏ ਸੀ, ਉਸ ਉਹਨੂੰ ਮਤਲਬ ਝੋਟੇ ਨੂੰ ਲਿਆਉਣ ਵਾਸਤੇ ਭੇਜਿਆ ਉਸ ਨਗਰ ਦੇ ਵਿੱਚ, ਪਿੰਡ ਨੱਤ ਬੰਗੇਰ ਦੇ ਵਿੱਚ। ਜਦੋਂ ਉੱਥੇ ਪਹੁੰਚੇ, ਪਿੰਡ ਦੇ ਲੋਕਾਂ ਨੂੰ ਪੁੱਛਿਆ ਵੀ ਭਾਈ ਉਹ ਝੋਟਾ ਕਿੱਥੇ ਹੈ? ਪਿੰਡ ਦੇ ਲੋਕਾਂ ਨੇ ਕਿਹਾ ਇੱਕ ਉਹ ਛੱਪੜੀ ਦੇ ਵਿੱਚ ਬੈਠਾ ਹੈ, ਜੇ ਜਾਂਦਾ ਹੈ ਤਾਂ ਲੈ ਜਾਓ। ਜਦੋਂ ਉਸ ਨੂੰ ਆਵਾਜ਼ ਮਾਰੀ ਕਿ ਚੱਲ ਭਾਈ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ, ਤੂੰ ਸਾਡੇ ਨਾਲ ਚੱਲ, ਤਾਂ ਉਹ ਛੱਪੜੀ 'ਚੋਂ ਨਿਕਲ ਕੇ ਉਹ ਸਿੰਘਾਂ ਦੇ ਅੱਗੇ ਅੱਗੇ ਚੱਲ ਪਿਆ। ਜਦੋਂ ਉਹ ਇਸ ਕਿਲ੍ਹੇ ਵਿੱਚ ਆਇਆ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਇਹਨੂੰ ਸ੍ਰੀ ਸਾਹਿਬ ਦੀ ਭੇਟ ਨਾਲ ਇਹਦਾ ਸੀਸ ਲਾ ਦਿੱਤਾ ਜਾਵੇ। ਜਦੋਂ ਉਸਦਾ ਸੀਸ ਲਾਇਆ ਤਾਂ ਉਹ ਜਿਹੜਾ ਕਾਣਾ ਦਿਓ ਸੀ ਉਸਦੀ ਭੁੱਖ ਨੂੰ ਨਿਵਰਤ ਹੋ ਗਈ। ਤੋਂ ਦੋਨਾਂ

0: ਦੀ ਜੁਨੀ ਜੋ ਹੋਗੀ ਸੁਧਰ ਗਈ। ਤੇ ਉਦੋਂ ਬਾਅਦ ਗੁਰੂ ਸਾਹਿਬ ਨੇ ਕਾਣੇ ਦਿਓ ਨੂੰ ਹੁਕਮ ਕੀਤਾ ਕਿ ਜਾ ਭਾਈ ਹੁਣ ਤੂੰ ਫਤਿਹਗੜ੍ਹ ਸਾਹਿਬ ਚਲਾ ਜਾ, ਉੱਥੋਂ ਦੇ ਦੁੱਖਾਂ ਲੋਕਾਂ ਦਾ ਤੂੰ ਦੁੱਖ ਤਕਲੀਫ ਹੱਲ ਤੂੰ ਕਰਨਾ ਹੈ, ਉਹਨਾਂ ਦੀ ਪਰੇਸ਼ਾਨੀ ਦਾ ਤੂੰ ਮਸਲਾ ਹੱਲ ਤੂੰ ਕਰਨਾ ਹੈ। ਸੋ ਜੋ ਦੋਨੇ ਜਗ੍ਹਾ ਹੈ
1: ਜੀ,
0: ਗੁਰਦੁਆਰਾ ਹਾਜੀ ਰਤਨ ਸਾਹਿਬ ਤੇ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਦੇ ਨਾਲ ਸੁਸ਼ੋਭਿਤ ਹਨ, ਜੋ ਵੀ ਸੰਗਤਾਂ ਆਉਂਦੀਆਂ ਆਪਦੀ ਭਾਵਨਾ ਪੂਰਨ ਕਰਕੇ ਜਾਂਦੀਆਂ ਹਨ। ਉਦੋਂ ਬਾਅਦ ਸੰਗਤਾਂ ਨੇ ਇੱਕ ਬੇਨਤੀ ਹੋਰ ਕੀਤੀ ਕਿ ਮਹਾਰਾਜ ਇਸ ਸਾਡੇ ਮਾਲਵੇ ਖੇਤਰ ਵਿੱਚ ਬਹੁਤ ਕਾਲ ਪੈਂਦਾ ਹੈ
1: ਜੀ।
0: ਗੁਰੂ ਸਾਹਿਬ ਕਹਿੰਦੇ ਅਸੀਂ ਦੱਖਣ ਦਿਸ਼ਾ ਵਿੱਚ ਜਾਵਾਂਗੇ, ਉਸ ਕਾਲ ਨੂੰ ਅਸੀਂ ਸਦਾ ਲਈ ਨਾਲ ਲੈ ਜਾਵਾਂਗੇ। ਸੋ ਜੋ ਵੀ ਸੰਗਤਾਂ ਆਉਂਦੀਆਂ ਆਪਦੀਆਂ ਭਾਵਨਾ ਪੂਰਨ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
1: ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ਮਿੰਦਰ ਸਿੰਘ ਹੋਰਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਕਿਲ੍ਹੇ ਦੇ ਧਾਰਮਿਕ ਇਤਿਹਾਸ ਬਾਰੇ, ਤੁਹਾਡਾ ਧੰਨਵਾਦ ਜੀ।
0: ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁਰਜੀ ਦੇ ਉੱਤੇ ਸਥਿਤ ਗੁਰਦੁਆਰਾ ਸਾਹਿਬ ਜਦੋਂ ਅਸੀਂ ਆਏ ਤਾਂ ਇਸ ਗੁਰਦੁਆਰੇ ਦੇ ਵਿੱਚ ਚਾਰੋਂ ਦਿਸ਼ਾਵਾਂ ਦੇ ਵਿੱਚ ਖੁੱਲਦੇ ਬਾਰ ਜਿਹੜੇ ਹੈ ਇਸ ਗੱਲ ਦਾ ਪ੍ਰਤੀਕ ਨੇ ਕਿ ਗੁਰਦੁਆਰਾ ਸਾਹਿਬ ਸਾਰੇ ਹੀ ਧਰਮਾਂ ਦੇ ਲੋਕਾਂ ਵਾਸਤੇ ਖੁੱਲ੍ਹਾ ਹੈ, ਸਾਂਝਾ ਹੈ। ਧਾਰਮਿਕ ਸਹਿਨਸ਼ੀਲਤਾ ਦਾ ਪ੍ਰਤੀਕ ਇਹ ਗੁਰਦੁਆਰਾ ਸਾਹਿਬ ਇੱਥੇ ਬੁਰਜੀ ਦੇ ਉੱਤੇ ਸਥਿਤ ਹੈ ਅਤੇ ਥੱਲੜੇ ਪਾਸੇ ਵੀ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸਾਹਿਬ ਜਿੱਥੇ ਕਿ ਸੰਗਤਾਂ ਦਰਸ਼ਨ ਕਰਦੀਆਂ ਨੇ, ਲੰਗਰ ਛਕਦੀਆਂ ਨੇ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਸਤੇ ਪਰਮਾਤਮਾ ਅੱਗੇ ਦੁਆ ਵੀ ਕਰਦੀ। ਕੁਝ ਨੌਜਵਾਨ ਸਾਥੀ ਜਿਹੜੇ ਕਿ ਬਠਿੰਡਾ ਵਿਖੇ ਆਏ ਨੇ, ਗਵਾਂਢੀ ਸੂਬੇ ਹਰਿਆਣਾ ਤੋਂ ਇੱਥੇ ਆਏ ਨੇ ਪੇਪਰ ਦੇਣ, ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿਉਂਕਿ ਇਸ ਕਿਲ੍ਹੇ ਦੇ ਵਿੱਚ ਬਹੁਤ ਸਾਰੇ ਸਾਥੀ ਜਿਹੜੇ ਹੈ ਵੱਖ ਵੱਖ ਸੂਬਿਆਂ ਤੋਂ ਆਲੇ ਦੁਆਲੇ ਜ਼ਿਲ੍ਹਿਆਂ ਤੋਂ ਸੈਰ ਕਰਨ ਆਉਂਦੇ ਹੈ, ਕਿਲ੍ਹਾ ਦੇਖਣ ਆਉਂਦੇ ਹੈ, ਉੱਥੇ ਹੀ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵੀ ਆਉਂਦੇ ਹੈ। ਤੁਹਾਡਾ ਕੀ ਨਾਂ?
2: ਮੇਰਾ ਅੰਕਿਤ ਨਾਂ ਹੈ।
1: ਅੰਕਿਤ ਜੀ, ਤੁਸੀਂ ਕਿੱਥੋਂ ਆਏ ਹੋ?
2: ਮੈਂ ਹਰਿਆਣਾ ਹਿਸਾਰ ਤੋਂ
1: ਜੀ। ਤੇ ਇੱਥੇ ਕਿਲ੍ਹੇ 'ਚ ਕਿਵੇਂ ਆਉਣਾ ਹੋਇਆ?
2: ਕਿਲ੍ਹੇ ਤੇ ਉਹ ਪਾਸ ਆ, ਇਸ ਲਈ ਆ ਗਿਆ ਮੈਂ ਜੀ।
1: ਅੱਛਾ ਜੀ,
2: ਹਾਂਜੀ।
1: ਕਿਹੜਾ ਪੇਪਰ ਸੀ ਤੁਹਾਡਾ?
2: ਗਰੁੱਪ ਡੀ ਦਾ, ਰੇਲਵੇ ਗਰੁੱਪ ਡੀ ਦਾ।
1: ਪੇਪਰ ਦੇਣ ਆਏ ਹੋ ਇੱਥੇ, ਨਾਲੇ ਤੁਸੀਂ ਸੋਚਿਆ ਵੀ ਕਿਲ੍ਹਾ ਵੀ ਦੇਖਿਆ ਜਾਵੇ ਜੀ, ਕੀ ਮਹਿਸੂਸ ਕਰ ਰਹੇ ਹੋ ਕਿਲ੍ਹਾ ਦੇਖ ਕੇ?
2: ਬਹੁਤ ਅੱਛਾ ਲੱਗ ਰਿਹਾ ਹਮੇ ਯਹਾਂ ਪਰ
1: ਜੀ,
2: ਬਹੁਤ ਪੁਰਾਣੀ ਚੀਜ਼ ਦੇਖਣੇ ਕੋ ਮਿਲ ਰਹੀ ਹੈ
1: ਜੀ। ਤੁਹਾਡਾ ਕੀ ਨਾਂ?
3: ਅਨੂਪ ਕੁਮਾਰ।
1: ਅਨੂਪ ਕੁਮਾਰ, ਤੁਸੀਂ ਵੀ ਇੱਥੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਆਏ ਹੋ ਤੇ ਪਹਿਲਾਂ ਵੀ ਬਠਿੰਡਾ ਆਏ ਹੋ?
3: ਨਾ, ਪਹਿਲਾਂ ਇੱਕ ਵਾਰ ਆਏ, ਫਿਰ ਕਿਲ੍ਹੇ ਮੇ ਬਣੀ ਆਏ।
1: ਅੱਛਾ, ਕਿਲ੍ਹੇ 'ਚ ਨਹੀਂ ਆਏ ਤੇ ਹੁਣ ਕਿਲ੍ਹੇ 'ਚ ਆਏ ਹੋ ਤੇ ਕਿਵੇਂ ਲੱਗ ਰਿਹਾ?
3: ਵਧੀਆ ਲੱਗ ਰਿਹਾ ਹੈ ਜਮਾ ਇੱਕਦਮ
1: ਜੀ। ਸ਼ੁਕਰੀਆ। ਕਿਲ੍ਹੇ ਦੀ ਬੁਰਜੀ ਤੋਂ ਖੜ ਕੇ ਜੇਕਰ ਅਸੀਂ ਨਿਗਾਹ ਮਾਰੀਏ ਬਠਿੰਡਾ ਸ਼ਹਿਰ ਵੱਲ ਤਾਂ ਸ਼ਹਿਰ ਜਿਹੜਾ ਹੈ ਚਾਰੇ ਦਿਸ਼ਾਵਾਂ 'ਚ ਬਹੁਤ ਦੂਰ ਤੱਕ ਪਸਰਿਆ ਨਜ਼ਰ ਆਉਂਦਾ ਹੈ। ਇੱਥੋਂ ਖੜ ਕੇ ਅਸੀਂ ਬਠਿੰਡਾ ਕਿਲ੍ਹੇ ਦੀ ਹਰ ਇੱਕ ਇਮਾਰਤ ਵੇਖ ਸਕਦੇ ਹਾਂ। ਜੇਕਰ ਅਸੀਂ ਗੱਲ ਕਰੀਏ ਤਾਂ ਇੱਥੋਂ ਸਾਨੂੰ ਬਠਿੰਡੇ ਦਾ ਥਰਮਲ ਪਲਾਂਟ ਵੀ ਦਿਸ ਰਿਹਾ ਹੈ। ਇੱਕ ਪਾਸੇ ਬਠਿੰਡੇ ਹਨੂੰਮਾਨ ਚੌਂਕ ਵਿਖੇ ਸਥਿਤ ਹਨੂੰਮਾਨ ਦੀ ਮੂਰਤੀ ਜਿਹੜੀ ਹੈ ਉਹ ਵੀ ਇੱਥੋਂ ਦਿਖਾਈ ਦੇ ਰਹੀ ਹੈ, ਨਾਲੋ ਨਾਲ ਆਕਾਸ਼ਵਾਣੀ FM ਬਠਿੰਡਾ ਦਾ ਟੀਵੀ ਟਾਵਰ ਜਿਹੜਾ ਹੈ ਉਹ ਵੀ ਇੱਥੋਂ ਦਿਖਾਈ ਦਿੰਦਾ ਹੈ ਅਤੇ ਰੇਲਵੇ ਸਟੇਸ਼ਨ ਵਿਖੇ ਰੇਲਾਂ ਜਿਹੜੀਆਂ ਹੈ ਉਹ ਵੀ ਆਉਂਦੀਆਂ ਜਾਂਦੀਆਂ ਇਸ ਕਿਲ੍ਹੇ ਤੋਂ ਦਿਖਾਈ ਦਿੰਦੀਆਂ ਨੇ। ਗੁਰਦੁਆਰਾ ਸਾਹਿਬ ਵਿਖੇ ਹਰ ਇੱਕ ਤਰ੍ਹਾਂ ਦੀ ਸੇਵਾਦਾਰ ਨਿਭਾਉਣ ਆਉਂਦੇ ਹੈ ਤੇ ਜੋੜਾ ਘਰ ਵਿਖੇ ਸੇਵਾ ਨਿਭਾ ਰਹੇ ਨੇ ਸਰਦਾਰ ਗੁਰਵਿੰਦਰ ਸਿੰਘ ਜੀ, ਉਹਨਾਂ ਦੇ ਨਾਲ ਗੱਲ ਕਰ। ਸੁਰਿੰਦਰ ਸਿੰਘ ਜੀ ਢੱਲਾ ਜੀ ਵੀ ਨੇ ਨਾਲ ਹੀ ਤੇ ਕਿਸ ਤਰ੍ਹਾਂ ਦਾ ਸੇਵਾ ਕਾਰਜ ਇੱਥੇ ਤੁਸੀਂ ਕਰਨ ਆਉਂਦੇ ਹੋ? ਸਰ,
4: ਮੱਥਾ ਟੇਕ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਰੂਟੀਨ ਦੇ ਵਿੱਚ ਆਉਂਦੇ ਹਾਂ ਅਤੇ ਸੰਗਤਾਂ ਦੇ ਜੋੜੇ ਝੜਦੇ ਜੀ, ਸਭ ਦੇ ਕਾਰਜ ਸਿੱਧ ਹੁੰਦੇ ਜੀ। ਕੋਈ ਬੱਚਾ ਵਿਦੇਸ਼ ਜਾਣਾ ਚਾਹੁੰਦਾ, ਕੋਈ ਨੌਕਰੀ ਲੱਗਣਾ ਚਾਹੁੰਦਾ, ਸੱਚੇ ਮਨ ਨਾਲ ਆਓ, ਸ਼ਰਧਾ ਨਾਲ ਆਓ, ਸਭ ਕੁਝ ਮਿਲਦਾ। ਮਹਾਰਾਜ ਸਭ ਕੁਝ ਦਿੰਦੇ ਜੀ, ਦੁੱਧ ਪੁੱਤ ਘਿਓ ਸਭ ਕੁਝ ਦਿੰਦੇ।
1: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
4: ਧੰਨਵਾਦ।
1: ਇਸ ਕਿਲ੍ਹੇ ਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਭਾਰਤ ਦਾ ਜੋ ਭਾਰਤ ਦੇ ਉੱਤੇ ਹਮਲਿਆਂ ਦਾ ਇਤਿਹਾਸ ਹੈ ਉਹ ਇਸ ਕਿਲ੍ਹੇ ਦੇ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ। ਮੁਹੰਮਦ ਬਿਨ ਕਾਸਿਮ ਜਿਹੜਾ ਹੈ ਉਹ ਸੰਨ 726 ਦੇ ਕਰੀਬ ਭਾਰਤ ਦੇ ਵਿੱਚ ਬਹੁਤ ਸਾਰੇ ਹਮਲੇ ਕਰਦਾ ਹੈ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਮੁਹੰਮਦ ਗਜਨਵੀ ਦੀ, ਤਾਂ ਉਹ ਵੀ ਸੰਨ 1026 ਦੇ ਕਰੀਬ ਬਹੁਤ ਸਾਰੇ ਹਮਲੇ ਉਹ ਇੱਥੇ ਕਰਦਾ ਹੈ। ਉਸਨੇ ਬਹੁਤ ਸਾਰੇ ਹਮਲੇ ਕੀਤੇ ਭਾਰਤ ਦੇ ਉੱਤੇ, ਲਗਭਗ 17 ਦੇ ਕਰੀਬ ਹਮਲੇ ਉਸਨੇ ਕੀਤੇ ਅਤੇ ਸੋਮਨਾਥ ਦੇ ਉੱਤੇ ਹਮਲਾ ਜਦੋਂ ਉਸਨੇ ਕੀਤਾ ਗੁਜਰਾਤ ਵਿਖੇ ਤਾਂ ਕਹਿੰਦੇ ਆ ਉੱਥੋਂ ਉਸਨੇ ਬਹੁਤ ਸਾਰਾ ਸੋਨਾ ਜਿਹੜਾ ਹੈ ਭਾਰਤ ਤੋਂ ਲੁੱਟਿਆ ਅਤੇ ਇਸ ਤਰ੍ਹਾਂ ਅੱਗੇ ਚੱਲ ਕੇ ਵਾਰੀ ਆਉਂਦੀ ਹੈ ਮੁਹੰਮਦ ਗੌਰੀ ਦੀ, ਜਿਸਨੇ ਕਿ ਭਾਰਤ ਦੇ ਵਿੱਚ ਮੁਗਲ ਰਾਜ ਦੀ ਨੀਂਹ ਰੱਖੀ ਸੀ। ਮੁਹੰਮਦ ਗੌਰੀ ਦੇ ਰਾਜਕਾਲ ਦੇ ਵਿੱਚ ਉਸ ਦਾ ਇੱਕ ਤੁਰਕੀ ਗੁਲਾਮ ਹੋਇਆ ਕੁਤਬਦੀਨ ਏਬਕ, ਜੋ ਕਿ ਜਿਸਦਾ ਰਾਜ ਜਿਹੜਾ ਹੈ ਬੜਾ ਵਧੀਆ ਚੱਲਿਆ ਮੁਹੰਮਦ

0: ਵਰੀ ਤੋਂ ਬਾਅਦ ਰਾਜਗੱਦੀ ਜਿਹੜੀ ਹੈ ਕੁਤਬਦੀਨ ਏਬਕ ਦੇ ਹੱਥ ਆਉਂਦੀ ਹੈ ਅਤੇ ਉਹ ਦਿੱਲੀ ਵਿਖੇ ਕੁਤਬ ਮੀਨਾਰ ਦੀ ਸਥਾਪਨਾ ਵੀ ਕਰਾਉਂਦਾ ਹੈ ਅਤੇ ਉਸ ਨੇ ਅੱਗੇ ਚੱਲ ਕੇ ਕੁਤਬਦੀਨ ਏਬਕ ਨੇ ਅੱਗੇ ਚੱਲ ਕੇ ਆਪਣੇ ਇੱਕ ਦਾਸ ਇਲਤੁਤਮਿਸ਼ ਨੂੰ ਰਾਜਕਾਲ ਜਿਹੜਾ ਹੈ ਉਹ ਸੌਂਪ ਦਿੱਤਾ। ਇਲਤੁਤਮਿਸ਼ ਤੋਂ ਬਾਅਦ ਰਾਜਗੱਦੀ ਜਿਹੜੀ ਹੈ ਉਹ ਹੱਥ ਆਉਂਦੀ ਹੈ ਇਲਤੁਤਮਿਸ਼ ਦੀ ਬੇਟੀ ਰਜ਼ੀਆ ਸੁਲਤਾਨ ਦੇ, ਕਿਉਂਕਿ ਰਜ਼ੀਆ ਸੁਲਤਾਨ ਜਿਹੜੀ ਹੈ ਉਹ ਪਹਿਲੀ ਮੁਗਲ ਸ਼ਾਸਕਾ ਸੀ ਜਿਹੜੀ ਕਿ ਭਾਰਤ ਦੇ ਵਿੱਚ ਰਾਜ ਕਰ ਰਹੀ ਸੀ। ਪਰ ਰਜ਼ੀਆ ਸੁਲਤਾਨਾ ਦੇ ਭਰਾ ਜਿਹੜੇ ਸੀ ਉਹ ਇਹ ਨਹੀਂ ਸੀ ਚਾਹੁੰਦੇ ਕਿ ਸਾਡੇ ਹੁੰਦਿਆਂ ਹੋਇਆਂ ਸਾਡੀ ਭੈਣ ਜਿਹੜੀ ਹੈ ਉਹ ਰਾਜ ਕਰੇ, ਤਾਂ ਉਹ ਉਸਦੇ ਅਗੇਂਸਟ ਸੀਗੇ, ਜਾਣੀ ਕਿ ਉਹ ਰਜ਼ੀਆ ਸੁਲਤਾਨਾ ਦੇ ਵਿਰੁੱਧ ਸੀਗੇ। ਸੋ ਬਹੁਤ ਸਾਰੇ ਬੱਚੇ ਜਿਹੜੇ ਹੈ ਜਾਂ ਵਿਜ਼ਟਰ ਜਿਹੜੇ ਹੈ ਸੈਰ ਕਰਨ ਵਾਲੇ ਇਸ ਕਿਲੇ ਦੇ ਵਿੱਚ ਆਉਂਦੇ ਹੈ, ਇੱਥੇ ਇਸ ਵੇਲੇ ਵੀ ਬੈਠੇ ਨੇ, ਤਾਂ ਉਹ ਕੁਛ ਆਵਾਜ਼ਾਂ ਜਿਹੜੀਆਂ ਹੈ ਤੁਸੀਂ ਸੁਣ ਪਾ ਰਹੇ ਹੋ ਉਹਨਾਂ ਬੱਚਿਆਂ ਦੀ ਹੈ ਜੋ ਇਸ ਵੇਲੇ ਇੱਥੇ ਇਹ ਕਿਲ੍ਹਾ ਵੇਖਣ ਆਏ ਹੋਏ ਆ। ਅਸੀਂ ਗੱਲ ਕਰ ਰਹੇ ਸੀਗੇ ਕਿ ਰਜ਼ੀਆ ਸੁਲਤਾਨਾ ਸਾਲ 1200 ਦੇ ਕਰੀਬ ਇੱਥੇ ਬਠਿੰਡਾ ਕਿਲ੍ਹੇ ਦੇ ਵਿੱਚ ਆਉਂਦੀ ਹੈ। ਕਿਸ ਤਰ੍ਹਾਂ ਆਉਂਦੀ ਹੈ? ਕਿਉਂਕਿ ਰਜ਼ੀਆ ਸੁਲਤਾਨਾ ਦੇ ਸ਼ਾਸਨ ਦੇ ਵਿਰੁੱਧ ਪੂਰੇ ਭਾਰਤ ਦੇ ਵਿੱਚ ਬਗਾਵਤ ਚੱਲ ਰਹੀ ਸੀ, ਅਤੇ ਇਸੇ ਤਰ੍ਹਾਂ ਬਠਿੰਡਾ ਕਿਲ੍ਹੇ ਦੇ ਵਿੱਚ ਜੋ ਗਵਰਨਰ ਸੀ ਉਸ ਵੇਲੇ ਦਾ ਅਲਤੂਨੀਆ, ਉਸ ਨੇ ਬਗਾਵਤ ਕਰ ਦਿੱਤੀ ਅਤੇ ਉਸ ਨੇ ਇਹ ਕਹਿ ਦਿੱਤਾ ਕਿ ਅਸੀਂ ਰਜ਼ੀਆ ਸੁਲਤਾਨਾ ਦਾ ਰਾਜ ਜਿਹੜਾ ਹੈ ਉਹ ਨਹੀਂ ਮੰਨਦੇ। ਅਤੇ ਰਜ਼ੀਆ ਸੁਲਤਾਨਾ ਦਾ ਆਪਣੇ ਇੱਕ ਗੁਲਾਮ ਯਾਕੂਤ ਦੇ ਨਾਲ ਪਿਆਰ ਸੀ, ਯਾਕੂਤ ਨੂੰ ਉਹ ਪਿਆਰ ਕਰਦੀ ਸੀ। ਯਾਕੂਤ, ਕਿਉਂਕਿ ਇਹ ਦਾਸ ਵੰਸ਼ ਚੱਲ ਰਿਹਾ ਹੈ, ਤਾਂ ਯਾਕੂਤ ਤੇ ਰਜ਼ੀਆ ਦਾ ਪਿਆਰ ਸੀ, ਜਿਸ ਦੇ ਚੱਲਦਿਆਂ ਯਾਕੂਤ ਅਲਤੂਨੀਆ ਦੇ ਵਿਦਰੋਹ ਨੂੰ ਦੱਬਣ ਇੱਥੇ ਇਸ ਕਿਲ੍ਹੇ ਦੇ ਵਿੱਚ ਆਉਂਦਾ ਹੈ। ਇੱਥੋਂ ਦਾ ਗਵਰਨਰ ਅਲਤੂਨੀਆ ਯਾਕੂਤ ਨੂੰ ਕੈਦ ਕਰ ਲੈਂਦਾ ਹੈ ਕਿਲ੍ਹੇ ਦੇ ਵਿੱਚ, ਜਿਸ ਦੇ ਚੱਲਦਿਆਂ ਰਜ਼ੀਆ ਸੁਲਤਾਨਾ ਖੁਦ ਯਾਕੂਤ ਨੂੰ ਰਿਹਾਅ ਕਰਾਉਣ ਆਉਂਦੀ ਹੈ, ਮੁਗਲ ਸੈਨਾ ਦੇ ਨਾਲ ਇੱਥੇ ਆਉਂਦੀ ਹੈ। ਅਲਤੂਨੀਆ, ਇੱਥੋਂ ਦਾ ਗਵਰਨਰ, ਉਹ ਰਜ਼ੀਆ ਸੁਲਤਾਨਾ ਨੂੰ ਵੀ ਕੈਦ ਕਰ ਲੈਂਦਾ ਹੈ ਇਸ ਕਿਲ੍ਹੇ ਦੇ ਵਿੱਚ, ਜਿਸ ਦੇ ਚੱਲਦਿਆਂ ਗੱਲਬਾਤ ਜਿਹੜੀ ਹੈ ਉਹ ਵਿਗੜ ਜਾਂਦੀ ਹੈ ਅਤੇ ਜੋ ਰਜ਼ੀਆ ਸੁਲਤਾਨਾ ਦੇ ਭਰਾ ਸੀਗੇ ਉਹ ਇੱਥੋਂ ਦੇ ਗਵਰਨਰ ਅਲਤੂਨੀਆ ਦੇ ਨਾਲ ਮਿਲ ਕੇ ਸਾਜਿਸ਼ ਕਰਦੇ ਹੈ ਕਿ ਜਦੋਂ ਰਜ਼ੀਆ ਸੁਲਤਾਨਾ ਵਾਪਸ ਦਿੱਲੀ ਵੱਲ ਜਾਏਗੀ ਸਣੇ ਯਾਕੂਤ ਤੇ ਰਾਹ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਹੁੰਦਾ ਵੀ ਇਹੀ ਹੈ ਕਿ ਅਲਤੂਨੀਆ ਜੋ ਇੱਥੋਂ ਦਾ ਗਵਰਨਰ ਹੈ ਉਹ ਰਜ਼ੀਆ ਸੁਲਤਾਨਾ ਨੂੰ ਵਿਆਹ ਦਾ ਪ੍ਰਪੋਜ਼ਲ ਰੱਖਦਾ ਹੈ, ਵਿਆਹ ਦੇ ਲਈ ਉਸ ਨੂੰ ਆਖਦਾ ਹੈ ਅਤੇ ਉਸ ਦੇ ਨਾਲ ਰਜ਼ੀਆ ਵੀ ਇੱਕ ਕਿਸੇ ਚਾਲ ਦੇ ਚੱਲਦਿਆਂ ਹੀ ਵਿਆਹ ਦੇ ਲਈ ਰਜ਼ਾਮੰਦ ਹੋ ਜਾਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਆਪਾਂ ਦਿੱਲੀ ਚੱਲ ਕੇ ਵਿਆਹ ਕਰਵਾਵਾਂਗੇ। ਪਰ ਰਾਹ ਦੇ ਵਿੱਚ ਹੀ ਇੱਥੋਂ ਦੇ ਗਵਰਨਰ ਅਲਤੂਨੀਆ ਅਤੇ ਰਜ਼ੀਆ ਸੁਲਤਾਨਾ ਦਾ ਉਸ ਦੇ ਭਰਾ ਯਾਨੀ ਕਿ ਰਜ਼ੀਆ ਸੁਲਤਾਨਾ ਦੇ ਭਰਾ ਪਾਣੀਪਤ ਕੋਲ ਉਸ ਦਾ ਕਤਲ ਕਰਵਾ ਦਿੰਦੇ ਨੇ ਤੇ ਯਾਕੂਤ ਦਾ ਕਤਲ ਇੱਥੇ ਇਸ ਕਿਲ੍ਹੇ ਦੇ ਵਿੱਚ ਅਲਤੂਨੀਆ ਨੇ ਪਹਿਲਾਂ ਹੀ ਕਰਵਾ ਦਿੱਤਾ ਹੁੰਦਾ ਹੈ। ਸੋ ਇਹ ਇੱਕ ਜਿਹੜਾ ਇਤਿਹਾਸ ਹੈ ਉਹ ਮੁਗਲ ਕਾਲ ਜਾਂ ਰਜ਼ੀਆ ਸੁਲਤਾਨਾ ਦੇ ਨਾਲ ਇਸ ਕਿਲ੍ਹੇ ਦਾ ਜੁੜਦਾ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਬਠਿੰਡਾ ਦਾ ਇਹ ਕਿਲ੍ਹਾ ਵੇਖਣ ਆਉਂਦੇ ਹੈ ਤੇ ਕੁਝ ਪਿਆਰੇ ਪਿਆਰੇ ਬੱਚੇ ਜਿਹੜੇ ਹੈ ਉਹ ਵੀ ਇੱਥੇ ਪਹੁੰਚੇ ਨੇ। ਅਸੀਂ ਇਹਨਾਂ ਬੱਚਿਆਂ ਦੇ ਨਾਲ ਗੱਲ ਕਰਦੇ ਹਾਂ। ਰਾਜੇ, ਕੀ ਨਾਂ ਹੈ ਤੁਹਾਡਾ? ਬੱਚੇ, ਕੀ ਨਾਂ ਹੈ ਤੁਹਾਡਾ?
1: ਹੁਨੀਸ਼ਾ।
0: ਹੁਨੀਸ਼ਾ, ਵਾਹ ਬੀ ਵਾਹ, ਹੁਨੀਸ਼ਾ ਦਾ ਤਾਂ ਨਾਂ ਹੀ ਬੜਾ ਪਿਆਰਾ ਹੈ। ਅੱਛਾ, ਹੁਨੀਸ਼ਾ ਨੇ ਇਹ ਕਿਲ੍ਹਾ ਵੇਖਿਆ ਹੈ ਤੇ ਹੁਨੀਸ਼ਾ ਕਿਲ੍ਹਾ ਵੇਖ ਕੇ ਬਹੁਤ ਖੁਸ਼ ਹੈ। ਇਹ ਕਿਲ੍ਹਾ ਤੁਹਾਨੂੰ ਕਿਵੇਂ ਲੱਗਿਆ ਹੁਨੀਸ਼ਾ?
1: ਵਧੀਆ।
0: ਵਧੀਆ, ਵੈਰੀ ਗੁੱਡ। ਕਿੰਨਾ ਵਧੀਆ ਲੱਗਿਆ?
1: ਬਹੁਤ ਜ਼ਿਆਦਾ।
0: ਅੱਛਾ, ਤੇ ਤੁਸੀਂ ਆਏ ਕਿੱਥੋਂ?
1: ਮਹਾਦੀਪੁਰ।
0: ਅੱਛਾ, ਯਾਨੀ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤੁਸੀਂ ਆਏ ਹੋ। ਤੁਸੀਂ ਇੱਥੇ ਨਾਨਕੇ ਆਏ ਹੋ?
1: ਹਾਂਜੀ।
0: ਅੱਛਾ, ਠੀਕ ਆ। ਤੇ ਤੁਹਾਨੂੰ ਇੱਥੇ ਕਿਲ੍ਹੇ ਚ ਕੌਣ ਲੈ ਕੇ ਆਇਆ?
1: ਭੂਈ।
0: ਅੱਛਾ, ਤੁਹਾਡੇ ਭੂਆ ਜੀ ਕਿਲ੍ਹੇ ਚ ਲੈ ਕੇ ਆਏ ਨੇ, ਯਾਨੀ ਕਿ ਤੁਸੀਂ ਨਾਨਕੇ ਆਏ ਹੋ ਤੇ ਤੁਹਾਡੇ ਭੂਆ ਜੀ ਤੁਹਾਨੂੰ ਇੱਥੇ ਲੈ ਕੇ ਆਏ ਨੇ। ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰ, ਜੋ ਸੱਜਣ ਇਹਨਾਂ ਨੂੰ ਬੱਚਿਆਂ ਨੂੰ ਇੱਥੇ ਲੈ ਕੇ ਆਏ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਭੈਣ ਜੀ, ਤੁਹਾਡਾ ਕੀ ਨਾਂ ਹੈ?
2: ਸੰਦੀਪੁਰ, ਹੁਸ਼ਿਆਰਪੁਰ ਤੋਂ ਆਏ
0: ਜੀ। ਤੁਸੀਂ ਹੁਸ਼ਿਆਰਪੁਰ ਤੋਂ ਆਏ ਹੋ ਤੇ ਭੈਣ ਜੀ ਕਿਲ੍ਹੇ ਚ ਕਿਵੇਂ ਆਉਣਾ ਹੋਇਆ, ਕਿਵੇਂ ਲੱਗਿਆ ਕਿਲ੍ਹਾ ਦੇਖ ਕੇ ਤੇ ਕੀ ਸੋਚਦੇ ਹੋ? ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ, ਕਿਵੇਂ?
2: ਵਧੀਆ ਲੱਗਾ, ਕਿਲ੍ਹਾ ਬਹੁਤ ਪੁਰਾਣਾ, 2000 ਸਾਲ ਪੁਰਾਣਾ, ਅੱਛਾ ਲੱਗਾ ਦੇਖ ਕੇ
0: ਜੀ। ਪਰ ਵਾਕਈ ਕਿਲ੍ਹੇ ਦੇ ਵਿੱਚ ਜੋ ਵੀ ਵਿਜ਼ਟਰ ਆਉਂਦੇ ਹੈ ਸੈਰ ਕਰਨ ਉਹਨਾਂ ਨੂੰ ਦੇਖ ਕੇ ਵਧੀਆ ਲੱਗਦਾ ਹੈ, ਕਿਉਂਕਿ ਪੁਰਾਤੱਤਵ ਵਿਭਾਗ ਨੇ ਕਿਲ੍ਹੇ ਨੂੰ ਇਸ ਕਦਰ ਸੰਭਾਲਿਆ ਹੈ, ਇਸ ਕਦਰ ਇਸ ਨੂੰ ਸਜਾਇਆ ਹੈ ਕਿ ਦੇਖਣ ਵਾਲੇ ਨੂੰ ਦੋ ਘੜੀ ਬਹਿ ਕੇ ਸਕੂਨ ਦਾ ਅਹਿਸਾਸ ਵੀ ਹੁੰਦਾ ਹੈ। ਇੱਥੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਹੈ ਉਹ ਵੀ ਇੱਥੇ ਤੁਹਾਨੂੰ ਬੈਠੇ ਨਜ਼ਰ ਆਉਂਦੇ ਹੈ। ਵਿਦਿਆਰਥੀ ਸ਼ਾਂਤ ਜਗ੍ਹਾ ਜਦੋਂ ਭਾਲਦੇ ਹੈ ਤਾਂ ਵੀ ਕਿਲ੍ਹਾ ਇਹ ਸ਼ਾਂਤ ਜਗ੍ਹਾ ਉਹਨਾਂ ਨੂੰ ਪ੍ਰਦਾਨ ਕਰਦਾ ਹੈ ਤੇ ਇੱਥੇ ਬੈਠੇ ਪੜ੍ਹ ਵੀ ਰਹੇ ਨੇ ਬਹੁਤ ਸਾਰੇ ਵਿਦਿਆਰਥੀ। ਅੱਜ ਕਿਉਂਕਿ ਮੌਸਮ ਜਿਹੜਾ ਹੈ ਉਹ ਖੁਸ਼ਨੁਮਾ ਹੈ, ਧੁੱਪ ਖਿੜੀ ਹੋਈ ਹੈ, ਸੋ ਸਾਰੇ ਹੀ ਇੱਥੋਂ ਦੇ ਜੋ ਵਿਜ਼ਟਰ ਨੇ ਸੈਰ ਕਰਨ ਆਏ ਹੋਏ ਲੋਕੀ, ਮੱਥਾ ਟੇਕਣ ਆਏ ਹੋਈਆਂ ਸੰਗਤਾਂ ਜਿਹੜੀਆਂ ਹੈ ਬੜੀ ਖੁਸ਼ ਨੇ। ਸੋ

ਅੱਜ ਦੇ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਸਾਥੀਓ ਤੁਹਾਨੂੰ ਕਿਲ੍ਹਾ ਮੁਬਾਰਕ ਦੀ ਅਸੀਂ ਸੈਰ ਕਰਵਾਈ ਅਤੇ ਕਿਸ ਤਰ੍ਹਾਂ ਲੱਗਿਆ ਸਾਡਾ ਇਹ ਪ੍ਰੋਗਰਾਮ, ਤੁਸੀਂ ਸਾਡੇ ਨਾਲ ਆਪਣੇ ਵਿਚਾਰ ਆਪਣੇ ਸੁਝਾਅ ਜਿਹੜੇ ਹੈ ਤੁਸੀਂ ਸਾਨੂੰ ਲਿਖ ਭੇਜਣੇ ਹੈ ਸਾਡੇ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ। ਪੁਰਾਤੱਤਵ ਵਿਭਾਗ ਦੇ ਅਧੀਨ ਆਉਣ ਕਰਕੇ ਇਸ ਗੁਰਦੁਆਰਾ ਸਾਹਿਬ ਵਿਖੇ ਅਤੇ ਪੂਰੇ ਹੀ ਕਿਲ੍ਹੇ ਦੇ ਵਿੱਚ ਵੱਖ ਵੱਖ ਚੇਤਾਵਨੀਆਂ ਜਿਹੜੀਆਂ ਹੈ ਉਹ ਬੋਰਡਾਂ ਦੇ ਉੱਤੇ ਲਿਖ ਕੇ ਲਾਈ ਹੋਈ ਹੈ, ਜਿਸ ਦੇ ਤਹਿਤ ਇਸ ਕਿਲ੍ਹੇ ਦੇ ਵਿੱਚ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਕਰਨੀ ਮਨਾਹੀ ਹੈ। ਉਸ ਦੇ ਲਈ ਪੁਰਾਤੱਤਵ ਵਿਭਾਗ ਦੀ ਅਗਾਉਂ ਪਰਮਿਸ਼ਨ ਲੈਣੀ ਪੈਂਦੀ ਹੈ। ਇਸ ਕਿਲ੍ਹੇ ਦੇ ਅੰਦਰ ਕਿਸੇ ਕਿਸਮ ਦੇ ਹਥਿਆਰ ਲੈ ਕੇ ਆਉਣ ਦੀ ਮਨਾਹੀ ਹੈ। ਤੰਬਾਕੂ, ਗੁਟਕਾ, ਸਿਗਰਟ, ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਇਸ ਕਿਲ੍ਹੇ ਦੇ ਵਿੱਚ ਜਾਂ ਇਸ ਦੇ ਆਲੇ ਦੁਆਲੇ ਉਸ ਦੀ ਮਨਾਹੀ ਹੈ। ਅਤੇ ਅਸੀਂ ਜੇਕਰ ਗੱਲ ਕਰੀਏ ਤਾਂ ਪੁਰਾਤੱਤਵ ਵਿਭਾਗ ਨੇ ਇੱਕ ਹੋਰ ਚੇਤਾਵਨੀ ਇੱਥੇ ਲਿਖ ਕੇ ਲਾਈ ਹੋਈ ਹੈ, ਉਹ ਇਸ ਤਰ੍ਹਾਂ ਕਿ ਇਹ ਸਮਾਰਕ ਪ੍ਰਾਚੀਨ ਯਾਦਗਾਰ ਅਤੇ ਪੁਰਾਤੱਤਵੀ ਥੇ ਅਤੇ ਅਵਿਸ਼ੇਸ਼ ਐਕਟ 1958 ਦੇ 24 ਐਕਟ ਦੇ ਅਧੀਨ ਕੌਮੀ ਮਹੱਤਵ ਵਾਲਾ ਘੋਸ਼ਿਤ ਕੀਤਾ ਗਿਆ। ਜੇਕਰ ਕੋਈ ਵਿਅਕਤੀ ਇਸ ਸਮਾਰਕ ਨੂੰ ਨੁਕਸਾਨ ਪਹੁੰਚਾਉਂਦਾ, ਨਸ਼ਟ ਕਰਦਾ ਹੈ, ਢਾਉਂਦਾ ਹੈ, ਵਾਧਾ ਕਰਦਾ ਹੈ, ਕਰੂਪ ਕਰਦਾ ਹੈ, ਜ਼ੋਖਮ 'ਚ ਪਾਉਂਦਾ ਹੈ ਜਾਂ ਇਸ ਦੀ ਗਲਤ ਵਰਤੋਂ ਕਰਦਾ ਪਾਇਆ ਜਾਂਦਾ, ਤਾਂ ਉਸ ਵਿਅਕਤੀ ਨੂੰ ਅਜਿਹਾ ਕਰਨ 'ਤੇ ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵੀ ਥੇ ਅਤੇ ਅਵਿਸ਼ੇਸ਼ ਐਕਟ 2010 ਦੇ ਅਧੀਨ 2 ਸਾਲਾਂ ਤੱਕ ਦੀ ਸਜ਼ਾ ਜਾਂ 1,00,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਤੇ ਉਸ ਤੋਂ ਇਲਾਵਾ ਇਹ ਵੀ ਚੇਤਾਵਨੀ ਇੱਥੇ ਲਿਖ ਕੇ ਲਾਈ ਹੋਈ ਹੈ ਕਿ ਇਸ ਕਿਲ੍ਹੇ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਦੇ ਵਿੱਚ ਕਿਸੇ ਕਿਸਮ ਦੀ ਅਣਅਧਿਕਾਰਤ ਉਸਾਰੀ ਨਹੀਂ ਕੀਤੀ ਜਾਵੇਗੀ ਜਾਂ ਕਿਸੇ ਕਿਸਮ ਦੀ ਖੁਦਾਈ ਨਹੀਂ ਕੀਤੀ ਜਾਵੇਗੀ। ਸੋ ਅਸੀਂ ਇਸ ਤਰ੍ਹਾਂ ਦੀਆਂ ਸਾਡੀਆਂ ਜੋ ਧਰੋਹਰਾਂ ਨੇ, ਇਸ ਤਰ੍ਹਾਂ ਦੇ ਜੋ ਸਾਡੇ ਮਾਣ ਮੱਤੇ ਇਤਿਹਾਸ ਦੇ ਜੋ ਅਜੂਬੇ ਨੇ, ਇਹ ਇੱਕ ਕਿਲ੍ਹੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਇਮਾਰਤਾਂ ਨੇ, ਇਹਨਾਂ ਨੂੰ ਅਸੀਂ ਸਾਂਭ ਕੇ ਸੰਜੋ ਕੇ ਰੱਖੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਵਿਰਸੇ ਤੋਂ, ਸਾਡੇ ਅਮੀਰ ਇਤਿਹਾਸ ਤੋਂ, ਵਿਰਸੇ ਤੋਂ ਜਾਣੂ ਹੋ ਸਕਣ। ਆਕਾਸ਼ਵਾਣੀ FM ਬਠਿੰਡਾ ਵੱਲੋਂ ਆਕਾਸ਼ਵਾਣੀ FM ਬਠਿੰਡਾ ਦੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਵਾਰ ਕਿਸੇ ਹੋਰ ਧਾਰਮਿਕ ਜਾਂ ਇਤਿਹਾਸਿਕ ਸਥਾਨ ਦੀ ਸੈਰ ਤੁਹਾਨੂੰ ਜ਼ਰੂਰ ਕਰਵਾਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣ ਰਹੇ ਸੀ ਬਠਿੰਡਾ ਦੇ ਇਤਿਹਾਸਿਕ ਕਿਲੇ ਦੀ ਸੈਰ, ਤੇ ਇਸ ਬਾਰੇ ਜਾਣਕਾਰੀ ਦੇ ਰਹੇ ਸਨ ਮਨਦੀਪ ਰਜੌਰਾ। FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ ਠੀਕ 6:59 ਤੇ 10 ਸਕਿੰਟ ਹੋ ਰਹੇ ਨੇ। ਠੀਕ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:10 ਤੇ ਤੁਸੀਂ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲਾਂ ਨੂੰ ਸਮਰਪਿਤ ਇੱਕ ਖਾਸ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਖਬਰਾਂ ਦੇ ਲਈ ਕਰਦੇ ਹਾਂ ਚੰਦ ਪਲ ਇੰਤਜ਼ਾਰ।

0: ਨਾਲ ਖੇਡਾਂ ਅਤੇ ਸ਼ਾਸਨ ਸਮੇਤ ਔਰਤਾਂ ਵੱਖ ਵੱਖ ਖੇਤਰਾਂ ਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ, ਬਹੁ ਪੱਧਰੀ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਦੇ ਦਿੱਤੇ ਨਿਰਦੇਸ਼। ਵਿਦੇਸ਼ ਰਾਜ ਮੰਤਰੀ ਡਾ. ਕੀਰਤੀਵਰਧਨ ਸਿੰਘ ਨੇ ਕਿਹਾ, ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਲਈ ਮੱਧ ਏਸ਼ੀਆਈ ਮੁਲਕਾਂ ਦੇ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਬੀਜੇਪੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਹੈ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ ਕੋਚ ਅਤੇ ਏਸ਼ੀਆਈ ਖੇਡਾਂ ਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ ਅਤੇ ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਮਾਲੀ ਸਮਾਵੇਸ਼ ਅਤੇ ਉਦਮਸ਼ੀਲਤਾ ਤੋਂ ਲੈ ਕੇ ਸਿੱਖਿਆ, ਸਿਹਤ ਸੰਭਾਲ, ਸਵੱਛਤਾ, ਰਿਹਾਇਸ਼, ਖੇਡਾਂ, ਵਿਗਿਆਨ ਤੇ ਸ਼ਾਸਨ ਤੱਕ ਔਰਤਾਂ ਵੱਖ ਵੱਖ ਖੇਤਰਾਂ ਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਡਰੋਨ ਤਕਨਾਲੋਜੀ ਵਰਗੇ ਉਭਰ ਰਹੇ ਖੇਤਰਾਂ ਚ ਔਰਤਾਂ ਦੀ ਵੱਧ ਰਹੀ ਹਿੱਸੇਦਾਰੀ ਮੌਕਿਆਂ ਦੇ ਨਵੇਂ ਰਸਤੇ ਖੋਲ ਰਹੀ ਹੈ ਤੇ ਦੇਸ਼ ਭਰ ਚ ਵਿਕਾਸ ਦੇ ਦ੍ਰਿਸ਼ ਨੂੰ ਬਦਲ ਰਹੀ ਹੈ। ਉਨਾਂ ਕਿਹਾ ਕਿ ਪਿਛਲੇ 12 ਸਾਲਾਂ ਚ NDA ਸਰਕਾਰ ਨੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਤੇ ਇਹ ਸਾਰੇ ਖੇਤਰਾਂ ਚ ਦਿਖਾਈ ਦੇ ਰਿਹਾ।
1: ਭਾਰਤ ਵਿਮੈਨ ਲੇਡ ਡਿਵੈਲਪਮੈਂਟ ਕੀ ਰਾਹ ਪਰ ਚਲ ਪੜਾ ਹੈ।
2: ਹਮਾਰੀ ਸਰਕਾਰ ਨੇ ਮਹਿਲਾਓਂ ਕੇ ਲਿਏ ਸਾਰੇ ਰਾਸਤੇ ਖੋਲ ਦਿਏ।
1: ਹਮਨੇ ਕਰੋੜੋਂ ਮਹਿਲਾਓਂ ਕੇ ਲਿਏ ਸ਼ੌਚਾਲਯ ਬਣਵਾ ਕਰ ਉਨਕਾ ਸਮਾਨ ਬੜਾਇਆ। ਹਮਨੇ ਉਜਵਲਾ ਸਿਲੰਡਰ ਦੇ ਕਰ ਉਨ੍ਹੇ ਧੂਏ ਜੈਸੀ ਤਕਲੀਫੋਂ ਸੇ ਵੀ ਬਚਾਇਆ।
2: 3 ਕਰੋੜ ਮਹਿਲਾਓਂ ਕੋ ਲਖਪਤੀ ਦੀਦੀ ਬਣਾਨੇ ਕਾ ਜੋ ਸੰਕਲਪ ਕੀਆ ਥਾ ਵੋ ਪੂਰਾ ਹੋ ਚੁਕਾ ਹੈ।
0: ਉਨ੍ਹਾਂ ਕਿਹਾ ਕਿ ਸਰਕਾਰ ਸਵੈ ਸਹਾਇਤਾ ਸਮੂਹਾਂ ਦੀ ਸਰਗਰਮੀ ਨਾਲ ਹਮਾਇਤ ਕਰ ਰਹੀ ਹੈ ਜੋ ਔਰਤਾਂ ਨੂੰ ਮਾਲੀ ਤੌਰ ਤੇ ਆਜ਼ਾਦ ਬਣਾਉਣ ਚ ਬਹੁਤ ਅੱਗੇ ਵੱਧ ਰਹੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਰਾਸ਼ਟਰ ਨਿਰਮਾਣ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਮਾਤਾਵਾਂ, ਭੈਣਾਂ ਅਤੇ ਧੀਆਂ ਅੱਜ ਹਰ ਖੇਤਰ ਚ ਆਪਣੀ ਬੇਮਿਸਾਲ ਪ੍ਰਤਿਭਾ ਅਤੇ ਹੁਨਰ ਦੇ ਨਾਲ ਭਾਰਤ ਮਾਤਾ ਦੀ ਸ਼ਾਨ ਵਧਾ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਸ੍ਰੀ ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਪੂਰੀ ਸੁਰੱਖਿਆ ਅਤੇ ਸੁਚਾਰੂ ਯਾਤਰਾ ਦਾ ਤਜਰਬਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਮਿਤ ਸ਼ਾਹ ਨੇ ਇਹ ਗੱਲ ਅੱਜ ਨਵੀਂ ਦਿੱਲੀ ਚ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਆਖੀ। ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਅਮਿਤ ਸ਼ਾਹ ਨੇ ਯਾਤਰਾ ਮਾਰਗ ਦੇ ਨਾਲੋਂ ਨਾਲ ਇਕ ਬਹੁ ਪੱਧਰੀ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲ, ਜੰਮੂ ਕਸ਼ਮੀਰ ਪੁਲਿਸ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਇਸ ਨੂੰ ਪ੍ਰਾਪਤ ਕਰਨ ਲਈ ਤਾਲਮੇਲ ਵਾਲੇ ਉਪਰਾਲੇ ਕਰਨੇ ਚਾਹੀਦੇ ਨੇ। ਗ੍ਰਹਿ ਮੰਤਰੀ ਨੇ ਡਰੋਨ, CCTV ਨਿਗਰਾਨੀ ਤੇ ਉੱਨਤ ਨਿਗਰਾਨੀ ਪ੍ਰਣਾਲੀਆਂ ਵਰਗੀਆਂ ਆਧੁਨਿਕ ਤਕਨਾਲੋਜੀ ਦੀ ਵਿਆਪਕ ਵਰਤੋਂ ਰਾਹੀਂ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਤੇ ਜੰਮੂ ਕਸ਼ਮੀਰ ਪੁਲਿਸ ਦੇ ਸੀਨੀਅਰ ਅਧਿਕਾਰੀ ਪੂਰੇ ਯਾਤਰਾ ਮਾਰਗ ਦੇ ਨਾਲ ਕੈਂਪਾਂ ਤੇ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣਗੇ। ਗ੍ਰਹਿ ਮੰਤਰੀ ਨੇ ਵੀ ਕਿਹਾ ਕਿ ਸ਼ਰਧਾਲੂਆਂ ਵਾਸਤੇ ਰਜਿਸਟ੍ਰੇਸ਼ਨ, ਰਿਹਾਇਸ਼, ਸਿਹਤ ਸੇਵਾਵਾਂ, ਆਫ਼ਤ ਪ੍ਰਬੰਧਨ ਤੇ ਹੋਰ ਸਾਰੀਆਂ ਜ਼ਰੂਰੀ ਸਹੂਲਤਾਂ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਸ੍ਰੀ ਅਮਰਨਾਥ ਯਾਤਰਾ ਨਾਲ ਜੁੜੇ ਸਥਾਨਕ ਲੋਕਾਂ ਤੇ ਜਾਨਵਰਾਂ ਦੇ ਰਜਿਸਟ੍ਰੇਸ਼ਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੂੰ QR ਕੋਡ ਆਧਾਰਿਤ ਪਛਾਣ ਪੱਤਰ ਜਾਰੀ ਕੀਤੇ ਜਾਣਗੇ। ਜਾਨਵਰਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਵਿਦੇਸ਼ ਰਾਜ ਮੰਤਰੀ ਡਾ. ਕੀਰਤੀਵਰਧਨ ਸਿੰਘ ਨੇ ਕਿਹਾ ਕਿ ਸੰਘਾਈ ਸਹਿਯੋਗ ਸੰਗਠਨ SCO ਸਿਰਫ ਇਕ ਖੇਤਰੀ ਸਮੂਹ ਨਹੀਂ ਸਗੋਂ ਯੂਰੇਸ਼ੀਆ ਚ ਭਾਰਤ ਨੂੰ ਇਸ ਦੇ ਇਤਿਹਾਸ ਅਤੇ ਸਭਿਆਚਾਰਕ ਭਾਈਵਾਲ ਨਾਲ ਜੋੜਨ ਵਾਲੀ ਇਕ ਮਹੱਤਵਪੂਰਨ ਕੜੀ ਹੈ। ਤਜ਼ਾਕਿਸਤਾਨ ਚ SCO ਅੰਤਰਰਾਸ਼ਟਰੀ ਕਾਨਫਰੰਸ ਚ ਬੋਲਦਿਆਂ ਉਨ੍ਹਾਂ ਕਿਹਾ ਕਿ SCO ਚ ਸਹਿਯੋਗ ਲਈ ਭਾਰਤ ਦਾ ਪਹੁੰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਸੰਪਰਕ ਦੇ ਮੌਕੇ ਦੇ ਸਿਧਾਂਤ ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਇਸ ਪਹੁੰਚ ਵਿਚ ਮੱਧ ਏਸ਼ੀਆ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਖੇਤਰੀ ਸੰਪਰਕ ਨੂੰ ਵਧਾਉਣ ਤੇ ਦੇਸ਼ਾਂ ਚ ਆਰਥਿਕ ਏਕੀਕਰਨ ਨੂੰ ਮਜ਼ਬੂਤ ਕਰਨ ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਤੇ ਪ੍ਰਗਟਾਵਿਆਂ ਦਾ ਮੁਕਾਬਲਾ ਕਰਨ ਲਈ ਮੱਧ ਏਸ਼ੀਆਈ ਦੇਸ਼ਾਂ ਦੇ ਨਾਲ ਕੰਮ ਕਰਨ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਨੂੰ ਪਨਾਹ ਦੇਣਾ, ਸਰਹੱਦ ਪਾਰੋਂ ਦਹਿਸ਼ਤਗਰਦੀ ਲਈ ਸਮੂਹਾਂ ਦੀ ਵਰਤੋਂ ਕਰਨਾ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਵਿੱਤ ਦੇਣਾ, ਕੱਟੜਪੰਥੀ ਵਿਚਾਰਧਾਰਾ ਫੈਲਾਉਣਾ ਅਤੇ ਹਿੰਸਾ ਲਈ ਭੜਕਾਊ ਤੇ ਮਨੁੱਖਤਾ ਤੇ ਅੰਤਰਰਾਸ਼ਟਰੀ ਸਬੰਧਾਂ ਦੇ ਬੁਨਿਆਦੀ ਸਿਧਾਂਤਾਂ ਦੇ ਖਿਲਾਫ ਹੈ। ਮੰਤਰੀ ਨੇ ਐਲਾਨ ਕੀਤਾ ਕਿ ਭਾਰਤ 17 ਤੋਂ 19 ਜੁਲਾਈ ਤੱਕ ਕੋਲਕਾਤਾ ਚ SCO ਸਭਿਅਤਾ ਸੰਵਾਦ ਮੰਚ ਦੇ ਪਹਿਲੇ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ। ਭਾਰਤ AI ਮਿਸ਼ਨ ਨੇ ਅੱਜ ਵਾਰਾ ਨਾਮਕ ਇੱਕ ਵੀਡੀਓ ਮਾਡਲ ਜਾਰੀ ਕੀਤਾ ਹੈ। ਇਸ ਨਾਲ ਘੱਟ ਕੀਮਤ ਤੇ ਅਤਿ ਆਧੁਨਿਕ ਵੀਡੀਓ ਬਣਾਏ ਜਾ ਸਕਣਗੇ। ਅੱਜ ਨਵੀਂ ਦਿੱਲੀ ਚ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ S. ਕ੍ਰਿਸ਼ਨਨ ਨੇ ਕਿਹਾ ਕਿ ਭਾਰਤ AI ਮਿਸ਼ਨ ਦੇ ਤਹਿਤ ਸਮਰਥਿਤ ਮਾਡਲਾਂ ਵਿੱਚੋਂ ਇੱਕ ਦੀ ਸ਼ੁਰੂਆਤ ਦੇਸ਼ ਦੀ AI ਯਾਤਰਾ ਚ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਵਾਰਿਆ ਖੋਜ ਆਧਾਰਿਤ ਸਮਰੱਥਾ ਨਿਰਮਾਣ ਨੂੰ ਦਰਸਾਉਂਦਾ ਹੈ। ਇਹ ਸਵਦੇਸ਼ੀ AI ਸਮਰੱਥਾਵਾਂ ਨੂੰ ਵਿਕਸਿਤ ਕਰਨ ਤੇ ਡੂੰਘੀ ਤਕਨੀਕੀ ਇਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ

0: ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਏ। ਉਨਾਂ ਕਿਹਾ ਕਿ ਬੁਨਿਆਦੀ ਮਾਡਲਾਂ ਲਈ ਰਣਨੀਤਿਕ ਸਮਰਥਨ ਰਾਹੀਂ ਸਰਕਾਰ ਵੱਡੇ ਪੱਧਰ ਤੇ ਨਵੀਨਤਾ ਨੂੰ ਸਮਰੱਥ ਬਣਾ ਰਹੀ ਹੈ ਤੇ ਅਗਲੀ ਪੀੜ੍ਹੀ ਦੇ AI ਹੱਲ ਵਾਸਤੇ ਬੁਨਿਆਦ ਰੱਖ ਰਹੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਵਿਦੇਸ਼ ਮੰਤਰਾਲੇ ਨੇ ਅੱਜ ਭਾਰਤ ਵਿਚ ਅਮਰੀਕੀ ਦੂਤਘਰ ਦੇ ਉਪ ਪ੍ਰਮੁੱਖ ਜੇਸਨ ਮਿਕਸ ਨੂੰ ਤਲਬ ਕੀਤਾ ਹੈ। ਮੰਤਰਾਲੇ ਨੇ ਓਮਾਨ ਦੇ ਤੱਟ ਤੇ ਵਪਾਰਕ ਜਹਾਜ਼ਾਂ ਤੇ ਅਮਰੀਕੀ ਜਲ ਸੈਨਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਖਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ। ਇਨ੍ਹਾਂ ਜਹਾਜ਼ਾਂ ਵਿਚ ਭਾਰਤੀ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਨਤੀਜੇ ਵਜੋਂ ਵਾਪਰੀਆਂ ਦੁਖਦਾਈ ਘਟਨਾਵਾਂ 3 ਭਾਰਤੀਆਂ ਦੀ ਜਾਨ ਬਚਾਈ ਜਾ ਸਕਦੀ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਨਾਗਰਿਕ ਜਹਾਜ਼ ਤੇ ਘਾਤਕ ਹਮਲਾ ਤੇ ਖ਼ਤਰਨਾਕ ਸਾਧਨਾਂ ਦੀ ਵਰਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਇਸ ਬਾਰੇ ਅਮਰੀਕੀ ਰਾਜਦੂਤ ਨੂੰ ਜਾਣੂ ਕਰਵਾਇਆ ਗਿਆ। ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਸੰਕਟ ਦੇ ਇਸ ਸਮੇਂ 'ਚ ਸੰਵੇਦਨਸ਼ੀਲ ਖੇਤਰ 'ਚ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੁਰੱਖਿਆ ਤੇ ਸਥਿਰਤਾ ਨੂੰ ਖਤਰੇ 'ਚ ਪਾਉਂਦੀਆਂ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਗੁੰਮਰਾਹਕੁੰਨ ਬਿਆਨ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਤੱਥਾਂ ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਮੌਜੂਦਾ ਕੇਂਦਰ ਸਰਕਾਰ ਦੀ ਸਫਲ ਯਾਤਰਾ ਤੇ ਸੂਬੇ ਦੇ ਨਾਗਰਿਕਾਂ ਦੀ ਭਲਾਈ ਲਈ ਪੰਜਾਬ ਨੂੰ ਟ੍ਰਾਂਸਫਰ ਕੀਤੇ ਗਏ ਫੰਡਾਂ ਦੀ ਰਕਮ ਬਾਰੇ ਇੱਕ ਵੀਡੀਓ ਰਾਹੀਂ ਵਿਖਾਲਾ ਕਰਦਿਆਂ ਸ੍ਰੀ ਢਿੱਲੋਂ ਨੇ ਦੱਸਿਆ ਕਿ ਕੁਝ ਰਾਜਨੀਤਿਕ ਪਾਰਟੀਆਂ ਦੇ ਦਾਅਵਿਆਂ ਦੇ ਉਲਟ ਕੇਂਦਰ ਨੇ ਇਸ ਸਮੇਂ ਦੌਰਾਨ ਟੈਕਸ ਫੰਡ, ਗ੍ਰਾਂਟ ਇਨ ਏਡ, GST ਮੁਆਵਜ਼ਾ ਤੇ ਕੇਂਦਰ ਕਰਜ਼ਿਆਂ ਰਾਹੀਂ ਪੰਜਾਬ ਨੂੰ 4,13,000 ਕਰੋੜ ਰੁਪਏ ਤੋਂ ਵੱਧ ਭੇਜੇ ਨੇ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਲਗਾਤਾਰ ਵਿੱਤ ਕਮਿਸ਼ਨਾਂ ਅਧੀਨ ਕੇਂਦਰੀ ਟੈਕਸ ਵਿਚ ਪੰਜਾਬ ਦਾ ਹਿੱਸਾ ਲਗਾਤਾਰ ਵਧਿਆ। ਅੱਜ ਚੰਡੀਗੜ੍ਹ ਵਿਖੇ ਇਕ ਮੀਡੀਆ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਸ੍ਰੀ ਢਿੱਲੋਂ ਨੇ ਦੱਸਿਆ
1: ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਨੂੰ ਵਿੱਤੀ ਸਹਾਇਤਾ, ਬੁਨਿਆਦੀ ਢਾਂਚੇ, ਵਿਕਾਸ, ਲੋਕ ਭਲਾਈ ਯੋਜਨਾਵਾਂ, ਕਿਸਾਨਾਂ ਨੂੰ ਸਹਾਇਤਾ, ਸਿਹਤ ਸੇਵਾਵਾਂ ਦੇ ਵਿਸਤਾਰ ਅਤੇ ਸਮਾਜਿਕ ਸਸ਼ਕਤੀਕਰਨ ਦੇ ਰਾਹੀਂ ਲਗਾਤਾਰ ਮਜ਼ਬੂਤ ਕੀਤਾ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਕਿ 4,13,000 ਕਰੋੜ ਸੈਂਟਰ ਤੋਂ ਪੰਜਾਬ ਦੇ ਵਿੱਚ ਆ ਚੁੱਕੇ ਆ ਵੱਖ ਵੱਖ ਯੋਜਨਾਵਾਂ ਦੇ ਸਦਰੇ।
0: ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 6,552 ਕਰੋੜ ਦਿੱਤੇ ਗਏ ਨੇ, ਜਿਸ ਨਾਲ 11 ਲੱਖ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਇਆ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀਆਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੀ ਭਾਵਨਾ ਨੂੰ ਦਰਸਾਉਂਦੀਆਂ ਨੇ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਤੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ। ਉਹ 49 ਸਾਲ ਦੇ ਸਨ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਮੁਤਾਬਕ ਰਾਣਾ ਨੇ ਕੱਲ ਰਾਤ ਦਿੱਲੀ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਏ। ਰਾਣਾ ਨੇ ਹਾਲ ਹੀ 'ਚ ਜਰਮਨੀ ਦੇ ਮਿਊਨਿਕ 'ਚ ISSF ਵਿਸ਼ਵ ਕੱਪ ਤੋਂ ਵਾਪਸੀ ਦੀ ਉਡਾਨ ਦੌਰਾਨ ਬਿਮਾਰ ਹੋਣ ਤੋਂ ਬਾਅਦ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ। ਨਵੀਂ ਦਿੱਲੀ ਪਹੁੰਚਣ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਸਟੰਟ ਠੀਕ ਕਰਨ ਲਈ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਗਈ। ਪੇਸ਼ ਹੈ ਇੱਕ ਰਿਪੋਰਟ।
2: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਜੰਮੇ ਜਸਪਾਲ ਰਾਣਾ ਨੇ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਨਿਸ਼ਾਨੇਬਾਜ਼ੀ ਦੇ ਮਾਹਰ ਤੇ ਰਾਸ਼ਟਰੀ ਕੋਚ ਵਜੋਂ ਸੇਵਾ ਨਿਭਾਉਂਦਿਆਂ ਇੱਕ ਵਿਰਸਾ ਬਣਾਇਆ। ਉਨ੍ਹਾਂ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਤਮਗੇ ਜਿੱਤੇ। ਰਾਣਾ ਨੇ 1994 ਦੀ ਮਿਲਾਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿਰਫ 18 ਸਾਲਾਂ ਦੀ ਉਮਰ ਵਿੱਚ ਜੂਨੀਅਰ ਵਰਗ ਵਿੱਚ ਵਿਸ਼ਵ ਰਿਕਾਰਡ ਸਕੋਰ ਨਾਲ ਸੋਨੇ ਦਾ ਤਮਗਾ ਜਿੱਤਿਆ। ਉਨ੍ਹਾਂ ਨੂੰ ਖੇਡ ਵਿੱਚ ਸ਼ਾਨਦਾਰ ਨਿਸ਼ਾਨੇਬਾਜ਼ ਮਨੂ ਭਾਕੜ ਦੀ ਕਾਮਯਾਬੀ ਪਿੱਛੇ ਇੱਕ ਵਿਅਕਤੀ ਵਜੋਂ ਵਿਆਪਕ ਤੌਰ ਤੇ ਸਲਾਹਿਆ ਜਾਂਦਾ ਹੈ। ਭਾਕੜ ਤੋਂ ਇਲਾਵਾ ਰਾਣਾ ਨੇ ਕਈ ਪ੍ਰਮੁੱਖ ਪਿਸਟਲ ਨਿਸ਼ਾਨੇਬਾਜ਼ਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਸੌਰਭ ਚੌਧਰੀ, ਅਨੀਸ਼ ਭਾਨਵਾਲਾ ਅਤੇ ਚਿੰਕੀ ਯਾਦਵ ਸ਼ਾਮਿਲ ਨੇ। ਉਨ੍ਹਾਂ ਨੂੰ ਭਾਰਤੀ ਨਿਸ਼ਾਨੇਬਾਜ਼ੀ ਵਿੱਚ ਯੋਗਦਾਨ ਲਈ 1994 ਵਿੱਚ ਅਰਜੁਨ ਅਵਾਰਡ ਅਤੇ 1997 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ 2020 ਵਿੱਚ ਦਰੋਣਾਚਾਰਿਆ ਅਵਾਰਡ ਨਾਲ ਵੀ ਨਵਾਜ਼ਿਆ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਨਿਸ਼ਾਨੇਬਾਜ਼ੀ ਨੇ ਆਪਣੇ ਸਭ ਤੋਂ ਵਧੀਆ ਅੰਬੈਸਡਰ, ਅਥਲੀਟ ਤੇ ਰਹਿਨੁਮਾ ਅਤੇ ਖੇਡ ਪੱਤਰਕਾਰੀ ਨੇ ਇੱਕ ਜਾਣਕਾਰ ਮਾਰਗਦਰਸ਼ਕ ਨੂੰ ਗੁਆ ਦਿੱਤਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਭਾਰਤੀ ਸਮੇਂ ਮੁਤਾਬਕ ਰਾਤ 11 ਵਜੇ ਇੰਗਲੈਂਡ ਤੇ ਸ਼੍ਰੀਲੰਕਾ ਦਰਮਿਆਨ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਿੱਖਿਆ, ਸਿਹਤ ਸੰਭਾਲ, ਖੇਡਾਂ ਸਮੇਤ ਔਰਤਾਂ ਵੱਖ ਵੱਖ ਖੇਤਰਾਂ 'ਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਅਤੇ ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਤੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ

9 ਮੈਗਾਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ 7:10 ਹੋ ਰਹੇ ਨੇ। ਆਉਣ ਪੇਸ਼ ਹੈ ਸਭ ਰੰਗ।

ਲੈ ਕੇ ਹਾਜ਼ਰ ਹਾਂ ਜੀ ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਸੀਂ ਸਾਡੇ ਸਟੂਡੀਓ ਦਾ ਨੰਬਰ 0164-2240-3131 ਡਾਇਲ ਕਰਕੇ ਜੁੜ ਸਕਦੇ ਹੋ ਤੇ ਆਪਣੀ ਪਸੰਦ ਦੇ ਪੰਜਾਬੀ, ਹਿੰਦੀ, ਫਿਲਮੀ ਤੇ ਗੈਰ ਫਿਲਮੀ ਗੀਤ ਸੁਣ ਸਕਦੇ ਹੋ। ਜਦੋਂ ਤੱਕ ਕੋਈ ਸਰੋਤਾ ਸਟੂਡੀਓ ਦਾ ਨੰਬਰ 0164-2240-3131 ਡਾਇਲ ਕਰਕੇ ਸਾਡੇ ਨਾਲ ਜੁੜਦੇ ਨੇ, ਪ੍ਰੋਗਰਾਮ ਦੇ ਵਿੱਚ ਆਨੰਦ ਮਾਣ ਲੈਂਦੇ ਹਾਂ ਪਹਿਲੇ ਗੀਤ ਦਾ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਹੋਣਾ ਨੇ।

0: ਜੀ ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ 7:48 ਤੇ 16 ਸਕਿੰਟ ਦਾ ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਨਾਮ ਗਗਨਦੀਪ ਸਿੰਘ, ਪਿੰਡ ਬੋਲਸੇਮਾ
0: ਜੀ। ਗਗਨਦੀਪ ਬਾਈ ਜੀ, ਗੀਤ ਅੱਜ ਕਿਹਨਾਂ ਦੀ ਆਵਾਜ਼ ਦੇ ਵਿੱਚ ਸੁਣੋਗੇ?
1: ਗੁਰਦਾਸ ਮਾਨ ਦਾ ਲਗਾ ਦਿਓ ਜੀ ਕੋਈ ਵੀ।
0: ਜੀ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ। ਸਰੋਤਿਓ, ਆਪਾਂ ਗੀਤ ਸੁਣਾਂਗੇ ਇਹਨਾਂ ਦੀ ਪਸੰਦ ਤੇ, ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਸੰਦੇਸ਼।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

0: ਜੀ ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ 7:52 ਹੋਣ ਵਾਲੇ ਹੀ ਨੇ ਹੋ ਗਏ ਨੇ ਜੀ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਿਆ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ
1: ਹਾਂਜੀ
0: ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਤੇ ਕਿੱਥੋਂ ਗੱਲ ਕਰ ਰਹੇ ਹੋ ਤੁਹਾਡੀ ਉਮਰ ਕਾਫੀ ਹੋ ਚੁੱਕੀ ਹੈ ਕੰਮ ਕਾਜ ਨਹੀਂ ਕਰਦੇ ਹੋਣੇ ਤਾਂ ਤੁਸੀਂ ਸਪੀਕਰਾਂ ਦਾ ਕੰਮ ਕਰਦੇ ਸੀ ਜਾਂ ਤੁਹਾਡੇ ਬਜ਼ੁਰਗ ਕਰਦੇ ਸੀ ਅੱਜ ਕੱਲ ਵੀ ਲੋਕ ਸਪੀਕਰ ਲਗਵਾਉਂਦੇ ਆ ਜੀ ਹਲੇ ਵੀ ਜਿਉਂਦੀਆਂ ਰੱਖੀਆਂ ਹੋਈਆਂ ਨੇ ਤੁਸੀਂ ਨਹੀਂ ਤਾਂ ਆਪਾਂ ਦੇਖਦੇ ਹਾਂ ਵੀ ਬਹੁਤੇ ਪਿੰਡਾਂ ਦੇ ਵਿੱਚ ਇਹ ਜਿਹੜਾ ਰਿਵਾਜ਼ ਸੀ ਖਤਮ ਜਿਹੀ ਹੋ ਗਿਆ
1: ਸਾਡੇ ਕੋਲ
0: ਚਲੋ ਬਹੁਤ ਚੰਗਾ ਲੱਗਿਆ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਤੁਹਾਡਾ ਧੰਨਵਾਦ ਹੈ ਜੀ
1: ਅਸੀਂ ਤੁਹਾਡੇ ਕੋਲ ਬਹੁਤ
0: ਚਲੋ ਠੀਕ ਹੈ ਜੀ ਕਦੇ ਕਦੇ ਫੇਰ ਤੁਹਾਡੇ ਨਾਲ ਵਿਸਥਾਰ ਸਹਿਤ ਗੱਲਬਾਤ ਕਰਾਂਗੇ ਤੁਸੀਂ ਅੱਜ ਇਸ ਪ੍ਰੋਗਰਾਮ ਚ ਸ਼ਾਮਿਲ ਹੋਏ ਤੁਹਾਡਾ ਧੰਨਵਾਦ
1: ਧੰਨਵਾਦ
0: ਜੀ ਸਰੋਤਿਓ ਆਪਾਂ ਬਾਈ ਜੀ ਦੀ ਪਸੰਦ ਤੇ ਗੀਤ ਸੁਣਾਂਗੇ ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਸੰਦੇਸ਼
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ ਅਰਕ ਕੇਵੜਾ ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ ਤਨ ਮਨ ਕੋ ਤਾਜ਼ਾ ਕਰ ਜਾਏ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:56 ਤੇ 3 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਮੇਰਾ ਨਾਮ ਜੀ ਰੋਲਦੂ ਸਿੰਘ, ਪਿੰਡ ਸਿਵੀਆਂ, ਜ਼ਿਲ੍ਹਾ ਬਠਿੰਡਾ ਜੀ।
0: ਜੀ ਰੋਲਦੂ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ ਦੇ ਵਿੱਚ ਸੁਣਨਾ ਹੈ?
1: ਪ੍ਰਗਟ ਭਗਤ ਦਾ ਲਾ ਦੇ ਕੋਈ ਜੀ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ। ਇੱਕ ਗੱਲ ਤੁਸੀਂ ਮੈਨੂੰ ਹੋਰ ਦੱਸ ਰਹੇ ਸੀ।
1: ਹਾਂਜੀ, ਰੇਡੀਓ ਕੱਲ ਹੀ ਲਿਆਂਦਾ ਜੀ।
0: ਚਲੋ, ਇਹ ਤੋਂ ਪਹਿਲਾਂ ਰੇਡੀਓ ਫਿਰ ਕਿਵੇਂ ਸੁਣਦੇ ਸੀ?
1: ਪਹਿਲਾਂ ਮੈਂ ਆਪਣਾ FM ਤੇ ਸੁਣਦਾ, ਇਸ ਤੇ ਮੋਬਾਈਲ ਤੇ
0: ਮੋਬਾਈਲ ਤੇ
1: ਸੁਣਦੇ
0: ਸੀ। ਹੁਣ ਤੁਸੀਂ ਰੇਡੀਓ ਲੈ ਆਂਦਾ ਤੇ ਹੁਣ ਤੁਸੀਂ ਰੇਡੀਓ ਵਾਲੇ ਹੋ ਗਏ, ਹੈਨਾ? ਬਹੁਤ ਚੰਗਾ ਲੱਗਿਆ ਜੀ।
1: ਮਲਕੀ ਦਿਨਾਂ ਚ ਫਿਰ ਮੇਰਾ ਨਾਮ ਵੀ ਬੋਲਿਆ ਸੀਗਾ, ਖਤ ਪਾਇਆ ਸੀ ਨਹੀਂ। ਹੈਲੋ,
0: ਠੀਕ ਹੈ ਜੀ, ਠੀਕ ਹੈ ਬਾਈ ਜੀ। ਅਸਲ ਦੇ ਵਿੱਚ ਨਾ ਤੁਹਾਡੇ ਜਿਹੜੇ ਦੋਸਤ ਮਿੱਤਰ ਨੇ, ਉਹ ਜਿਹੜੇ ਤੁਹਾਨੂੰ ਐਨਕਰੇਜ ਕਰਦੇ ਆ, ਤੁਹਾਨੂੰ ਮੋਟੀਵੇਟ ਕਰਦੇ ਆ ਵੀ ਭਾਈ ਤੁਸੀਂ ਰੇਡੀਓ ਸੁਣੋ, ਰੇਡੀਓ ਲਿਆਓ, ਉਹ ਫਿਰ ਤੁਹਾਨੂੰ ਯਾਦ ਕਰਦੇ ਰਹਿੰਦੇ ਨੇ ਤੇ ਅਸੀਂ ਰੇਡੀਓ ਵਾਲੇ
1: ਬਹੁਤ
0: ਤੁਹਾਡੇ ਨਾਲ
1: ਪੁਰਾਣਾ ਹੀ ਹੈ
0: ਜੀ।
1: ਹਾਂਜੀ,
0: ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ ਬਾਈ ਜੀ ਤੁਹਾਡਾ।
1: ਧੰਨਵਾਦ ਜੀ।

0: ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ ਸਰੋਤਿਆਂ ਨੂੰ।
1: ਹਾਂਜੀ, ਮੈਂ ਮਲਕੀਤ ਘੜੀ ਸਾਹਿਬ ਬੋਲ ਰਿਹਾ ਗੁਰਦਿਆਣੇ ਤੋਂ
0: ਜੀ। ਤੇ ਬਾਈ ਜੀ, ਗੀਤ ਅੱਜ ਫਿਰ ਕਿਹੜਾ ਸੁਣਵਾ ਦਈਏ ਤੁਹਾਨੂੰ?
1: ਗੀਤ ਭੈਣੇ ਸ਼ਾਨ ਸੁਣ ਕੇ ਮਾਨਕ ਦਾ ਨਾ ਚੱਲੇ ਤੇ ਸੋਤੇ ਮੈਨੂੰ ਲੜ ਲੱਗ ਜਾਂਦੀ ਹੈ। ਮਾਨਕ ਦੀ ਕਵੀ ਕੋਈ ਨਹੀਂ ਸੁਣਾ ਦੇ।
0: ਚਲੋ ਠੀਕ ਹੈ ਬਾਈ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
1: ਧੰਨਵਾਦ ਭੈਣੇ।
0: ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਗੀਤ ਸੁਣਾਂਗੇ, ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਸੰਦੇਸ਼।
2: ਸਰੋਤਿਓ, ਤੁਸੀਂ ਜਾਣਦੇ ਹੋ ਕਿ ਸ਼ਨੀਵਾਰ ਵਾਲੇ ਦਿਨ ਸਵੇਰੇ 10:30 ਵਜੇ ਆਕਾਸ਼ਵਾਣੀ FM ਬਠਿੰਡਾ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ। ਇਸ ਵਾਰ ਯਾਨੀ ਕਿ ਮਿਤੀ 13 ਜੂਨ ਦਿਨ ਸ਼ਨੀਵਾਰ ਨੂੰ ਪ੍ਰੋਗਰਾਮ ਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੇ ਨਾਲ। ਤੁਹਾਨੂੰ ਦੱਸ ਦਈਏ ਕਿ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੇ ਨਾਲ ਮੁਲਾਕਾਤ ਦਾ ਇਹ ਤੁਸੀਂ ਦੂਜਾ ਭਾਗ ਸੁਣੋਗੇ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 13 ਜੂਨ ਦਿਨ ਸ਼ਨੀਵਾਰ ਸਵੇਰੇ 10:30 ਵਜੇ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 8:35 ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ, ਆਪਾਂ ਉਹਨਾਂ ਦਾ ਵੀ ਪ੍ਰੋਗਰਾਮ ਚ ਸਵਾਗਤ ਕਰ ਲੈਂਦੇ ਹਾਂ। ਹੈਲੋ
1: ਜੀ, ਸਤਿ ਸ਼੍ਰੀ ਅਕਾਲ।
0: ਜੀ

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 8:05 ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਜ਼ਿਲ੍ਹਾ ਬਰਨਾਲਾ, ਪਿੰਡ ਧਰਮਾ ਤੋਂ ਸੁਖਜੀਤ ਸਿੰਘ ਗਿੱਲ ਬੋਲ ਰਿਹਾ। ਨਾਮ ਮੇਰਾ ਭੀ ਜਗਦੀਸ਼ ਸਿੰਘ ਗਿੱਲ
1: ਜੀ। ਤੇ ਬਾਈ ਜੀ, ਗੀਤ ਅੱਜ ਕਿਹਨਾਂ ਦੀ ਆਵਾਜ਼ ਚ ਸੁਣਨਾ ਹੈ?
2: ਸੁਰਿੰਦਰ ਸਿੰਘਾਂ ਦੀ ਆਵਾਜ਼ ਦੇ ਵਿੱਚ ਸੁਣਾ ਦਿਓ ਜੀ। ਲੰਗਾ
1: ਜੀ, ਜ਼ਰੂਰ ਸੁਣਾਵਾਂਗੇ। ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਹੈ ਜੀ।
2: ਸ਼ੁਕਰੀਆ ਜੀ, ਧੰਨਵਾਦ।

0: इस वेले तुसी सुन रहे हो मालवे दी शान स्रोतियां दी जुबान आकाशवाणी FM बठिंडा FM बैंड 101.1 मेगाहर्ट्ज अते प्रसार भारती दी मोबाइल फोन ऐप न्यूज ऑन AIR ते। जी स्रोतियो स्टूडियो दी घड़ी ते समा 8:25 ते 25 सेकिंट दा ते एक होर स्रोता साडे नाल फोन लाइन ते जुड़ गए ने जी आपां प्रोग्राम दे विच उहनां दा स्वागत कर लैने आ। हैलो
1: बेटा जी
0: जी
1: प्यार अते सत्कार भाई सत्कार नाल सत श्री अकाल भाई मट्टू फैमिली मौर भाई
0: जी भाई जी साडे वी सारयां दे वल्लों तुहानू ओने ही प्यार ते सत्कार भरी सत श्री अकाल है जी। नाम तुसी दसता किथों बोलदे हो दसता ते हुण इह वी दस दिओ जी कि अज गीत केड़ा सुनवा दिए
1: भाई जी। बदवारे नाल आंदे भाई पिंड बौरकोट जिला बठिंडा तों जगजीत मट्टू बोलदा भाई बाबा नानक तुहानू चढ़दी कला च रखे भाई ज्यों जिहड़ो बसदे रहो भाई
0: जी। चलो दुबारे नाम लैके हुण पक्का हो गया हैना।
1: हांजी भाई जी बेटा ਕਲੰਗਾ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਨਕ ਸਾਹਿਬ ਦਾ ਗੀਤ ਆਪਣੇ ਸਾਹ ਸੁਹਾਣੀ ਚ ਨਾ ਵੱਜੇ ਪਹਿਲਾ ਬਾਈ ਮਲਕੀਤ ਜੀ ਆਏ ਉਹਨਾਂ ਨੇ ਵੀ ਬਣਾਇਆ ਤੇ ਕਲੰਗਾ ਦੇ ਬਾਦਸ਼ਾਹ ਜੀ ਕੁਲਦੀਪ ਮਾਨਕ ਸਾਹਿਬ ਦਾ ਕੋਕਾ ਸੁਣਾ ਦੇ ਬੇਟਾ ਬਣ ਕੇ
0: ਜ਼ਰੂਰ ਸੁਣਾਵਾਂਗੇ ਜੀ। ਤੇ ਮੌਸਮ ਦਾ ਕੀ ਹਾਲ ਚਾਲ ਹੈ ਤੁਹਾਡੇ ਵਾਲੇ?
1: ਮੌਸਮ ਬੇਟਾ ਬਾਰਿਸ਼ ਆਉਣ ਵਾਲੀ ਹੈ ਭਾਈ ਅੱਜ ਵਧੀਆ ਜੀ
0: ਤੁਸੀਂ ਰੱਬ ਨੂੰ ਸਿਫਾਰਿਸ਼ ਕਰੋ ਵੀ ਬਾਰਿਸ਼ ਆ ਜਾ ਗਰਮੀ ਘਟਾ ਜਾ ਤੇ ਆਪਾਂ ਫਿਰ ਤੁਹਾਡੇ ਲਈ ਚਲਾਉਣ ਲੱਗੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਆਖਰੀ ਗੀਤ ਕੁਲਦੀਪ ਮਾਨਕ ਜੀ ਦੀ ਆਵਾਜ਼ ਚ। ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਤੁਹਾਡਾ ਧੰਨਵਾਦ ਹੈ ਜੀ।
1: ਸਤਿ ਸ਼੍ਰੀ ਅਕਾਲ ਬੇਟਾ ਬਾਬਾ ਨਾਲ ਕੀ ਅਰਜੀ ਗਾਜ ਰੱਖੇ ਸਤਿ ਸ਼੍ਰੀ ਅਕਾਲ ਭਾਈ
0: ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ।

ਜੀ ਸਰੋਤਿਓ, ਗੀਤ ਦੇ ਇਹਨਾਂ ਬੋਲਾਂ ਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਦੇ ਲਈ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਤੁਹਾਡੇ ਤੋਂ ਚਾਹਾਂਗੇ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਤੁਹਾਡੀਆਂ ਫੋਨ ਕਾਲਸ ਅਤੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:16 ਤੇ 12 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਇੱਕ ਗਿਆਨਵਰਧਕ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ NCERT ਨੇ। ਸਰੋਤਿਓ ਅੱਜ ਤੁਸੀਂ ਇਸ ਦੀ 305ਵੀਂ ਕਿਸ਼ਤ ਸੁਣੋਗੇ। ਪੇਸ਼ ਹੈ ਅੱਜ ਦਾ ਗਿਆਨਵਰਧਕ ਸਪੋਂਸਰਡ ਪ੍ਰੋਗਰਾਮ ਉਮੰਗ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:01 ਤੇ 30 ਸਕਿੰਟ ਹੋ ਰਹੇ ਨੇ। ਇਸ ਦੇ ਨਾਲ ਹੀ ਅੱਜ ਦੀ ਸਭਾ ਦੇ ਇਸ ਪ੍ਰੋਗਰਾਮਾਂ ਦੀ ਹੁੰਦੀ ਹੈ ਜੀ ਸਮਾਪਤੀ। ਕੱਲ੍ਹ ਸਵੇਰੇ 5:55 ਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।